0: ਨੀ ਸਜਣਾ ਦੀ ਅਲਬ ਸਿਮਲਾ ਤੇਰੀ ਜੁਗਨੀ ਆਈ ਸੋਹਣਿਆ ਤੇਰੀ ਜੁਗਨੀ ਮੋਲਾ ਵਾਲੇ ਆ ਤੇਰੀ ਜੁਗਨੀ
1: ਆਪਕਾ ਬਹੁਤ ਬਹੁਤ ਸ਼ੁਕਰੀਆ
0: ਥੈਂਕ ਯੂ ਥੈਂਕ ਯੂ
2: अभी आप सुन रहे थे मारूफ गुलकार और सलीम जावेद से की गई बातचीत उनकी जुगनी बड़ी मशहूर रही है आइए उसकी झलक आपको सुनवा देते हैं

0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਹਾਜ਼ਰੀਨ, ਅੱਜ ਬੁੱਧਵਾਰ 3 June 2026 ਨੂੰ ਜਦੋਂ ਰੀਕੌਂਸੀਲੀਏਸ਼ਨ ਵੀਕ ਖਤਮ ਹੋਣ ਤੇ ਆ ਰਿਹਾ ਹੈ, ਪੇਸ਼ ਹੈ ਜੀ ਤੁਹਾਡਾ ਆਪਣਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਉੱਤੇ। ਅੱਜ ਦਾ ਪ੍ਰੋਗਰਾਮ ਮੈਂ MP ਸਿੰਘ ਸਿਡਨੀ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ। ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਨ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏ ਗਏ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਰੀਕੌਂਸੀਲੀਏਸ਼ਨ ਵੀਕ ਦੇ ਸੰਬੰਧ ਵਿੱਚ ਪੇਸ਼ ਕਰਨਾ ਹੈ ਇੱਕ ਐਕਸਪਲੇਨਰ, ਜੋ ਤੁਸੀਂ ਸੁਣ ਸਕੋਗੇ ਦੇਸ਼ ਵਿਦੇਸ਼ ਦੀਆਂ ਅਹਿਮ ਖਬਰਾਂ ਤੋਂ ਤੁਰੰਤ ਬਾਅਦ। ਨਾਲ ਹੀ ਇੱਕ ਵਾਰ ਫਿਰ ਤੋਂ ਆਸਟ੍ਰੇਲੀਅਨ ਸਿੱਖ ਅਵਾਰਡਸ, ਜਿਨ੍ਹਾਂ ਲਈ ਇਸ ਸਾਲ 2026 ਵਾਸਤੇ ਨਾਮਜ਼ਦਗੀਆਂ ਹੁਣ ਖੁੱਲ੍ਹ ਚੁੱਕੀਆਂ ਨੇ, ਬਾਰੇ ਵੀ ਇੱਕ ਗੱਲਬਾਤ ਸੁਣਾਵਾਂਗੇ ਕਿ ਇਹ ਨਾਮਜ਼ਦਗੀਆਂ ਕਿਵੇਂ ਅਤੇ ਕਦੋਂ ਤੱਕ ਭਰੀਆਂ ਜਾ ਸਕਦੀਆਂ ਹਨ। ਇੱਕ ਹੋਰ ਬਹੁਤ ਹੀ ਪ੍ਰੇਰਣਾ ਭਰੀ ਗੱਲਬਾਤ ਦਾ ਪਹਿਲਾ ਭਾਗ ਵੀ ਪੇਸ਼ ਕਰਾਂਗੇ। ਇਹ ਹੈ ਸਿਡਨੀ ਨਿਵਾਸੀ ਸੁੱਖੀ ਬਲ ਹੋਰਾਂ ਦੇ ਨਾਲ, ਜਿਨ੍ਹਾਂ ਨੇ ਹਾਲ ਵਿੱਚ ਹੀ ਨੇਪਾਲ ਵਿਖੇ 6,812 ਮੀਟਰ ਉੱਚੀ ਚੋਟੀ ਮਾਊਂਟ ਐਮਾ ਦਬਲਮ ਨੂੰ ਫਤਿਹ ਕਰਕੇ ਇੱਕ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਕੁਝ ਗੀਤਾਂ ਨਾਲ ਵੀ ਸਾਂਝ ਪਾਉਣ ਦਾ ਯਤਨ ਕਰਾਂਗੇ ਅਤੇ ਨਾਲ ਹੀ ਹਰ ਬੁੱਧਵਾਰ ਨੂੰ ਪੇਸ਼ ਹੋਣ ਵਾਲੀ ਬਾਲੀਵੁੱਡ ਦੀ ਗੱਪਸ਼ਪ ਵੀ ਕਰੇਗੀ ਤੁਹਾਡਾ ਭਰਪੂਰ ਮਨੋਰੰਜਨ ਫਿਲਮੀ ਦੁਨੀਆਂ ਦੀਆਂ ਤਾਜ਼ਾ ਜਾਣਕਾਰੀਆਂ ਦੇ ਨਾਲ। ਸੋ ਦੋਸਤੋ, ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਨਾਲ, ਅਤੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਪਾਉਣ ਵਾਸਤੇ SMS ਕਰ ਸਕਦੇ ਹੋ 0439-799-777 ਦੇ ਉੱਤੇ। ਅਤੇ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ, ਜਿੱਥੇ ਖਬਰਾਂ ਦਾ ਬੁਲੇਟਿਨ ਕਰ ਰਿਹਾ ਜੀ ਤੁਹਾਡਾ ਇੰਤਜ਼ਾਰ।

SBS ਦੇ ਨਿਊਜ਼ ਡੈਸਕ ਤੋਂ ਇੱਕ ਵਾਰ ਫਿਰ ਆਪ ਸਭ ਦਾ ਸਵਾਗਤ ਹੈ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ। ਆਸਟ੍ਰੇਲੀਆਈ ਰੱਖਿਆ ਬਲ ADF ਦੇ ਜਵਾਨਾਂ ਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਪੋਲੈਂਡ ਭੇਜਿਆ ਜਾਵੇਗਾ, ਜਿੱਥੇ ਉਹ ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਦੇਣ ਦੇ ਯਤਨਾਂ ਵਿੱਚ ਹਿੱਸਾ ਲੈਣਗੇ। ਰੱਖਿਆ ਮੰਤਰੀ ਰਿਚਰਡ ਮਾਰਲਿਸ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਫੌਜੀ ਨਾਰਵੇ ਦੀ ਅਗਵਾਈ ਹੇਠ ਚੱਲ ਰਹੇ ਇੱਕ ਆਪਰੇਸ਼ਨ ਵਿੱਚ ਸ਼ਾਮਲ ਹੋਣਗੇ, ਜਿਸ ਤਹਿਤ ਯੂਕਰੇਨੀ ਸੈਨਿਕਾਂ ਨੂੰ ਬੁਨਿਆਦੀ ਪੈਦਲ ਫੌਜੀ ਤਕਨੀਕਾਂ, ਲੀਡਰਸ਼ਿਪ ਅਤੇ ਹੋਰ ਸੈਨਿਕ ਹੁਨਰ ਸਿਖਾਏ ਜਾਣਗੇ। ਆਸਟ੍ਰੇਲੀਆ 2023 ਤੋਂ ਬ੍ਰਿਟੇਨ ਆਧਾਰਿਤ ਇੱਕ ਪ੍ਰੋਗਰਾਮ ਰਾਹੀਂ ਇਸ ਤਰ੍ਹਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਹੁਣ ਯੂਕਰੇਨ ਦੇ ਨੇੜੇ ਸਿਖਲਾਈ ਦੇਣਾ ਵਧੇਰੇ ਉਚਿਤ ਹੋਵੇਗਾ। ਉਧਰ ਵਿਦੇਸ਼ ਮੰਤਰੀ ਫੈਨੀ ਵਾਂਗ ਨੇ ਔਕਸ ਪਣਡੁੱਬੀ ਸਮਝੌਤੇ ਬਾਰੇ ਸਰਕਾਰ ਦੇ ਤਾਜ਼ਾ ਰੁੱਖ ਦਾ ਬਚਾਅ ਕੀਤਾ ਹੈ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਲੇਬਰ ਪਾਰਟੀ ਨੇ ਸੰਸਦ ਮੈਂਬਰ ਐਡ ਹਿਊਸਿਕ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਸਮਝੌਤੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਦਾ ਦਾਅਵਾ ਹੈ ਕਿ ਲੇਬਰ ਪਾਰਟੀ ਦੇ ਅੰਦਰ ਇਸ ਸੌਦੇ ਨੂੰ ਲੈ ਕੇ ਕੁਝ ਚਿੰਤਾਵਾਂ ਮੌਜੂਦ ਹਨ। ਹਾਲ ਵਿੱਚ ਹੀ ਇਹ ਐਲਾਨ ਹੋਣ ਤੋਂ ਬਾਅਦ ਕਿ ਆਸਟ੍ਰੇਲੀਆ ਅਮਰੀਕਾ ਤੋਂ ਸਿਰਫ਼ ਵਰਤੀਆਂ ਹੋਈਆਂ ਪਰਮਾਣੂ ਚਾਲਿਤ ਪਣਡੁੱਬੀਆਂ ਹੀ ਖਰੀਦੇਗਾ, ਇਸ ਰੱਖਿਆ ਸਮਝੌਤੇ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਆਸਟ੍ਰੇਲੀਆਈ ਸਰਕਾਰ ਨੇ ਦੱਸਿਆ ਹੈ ਕਿ ਨਿਰਮਾਣ ਖੇਤਰ ਵਿੱਚ ਕੁਸ਼ਲ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਤੇ ਜਾ ਰਹੇ $10,000 ਦੇ ਪ੍ਰੋਤਸਾਹਨ ਕਾਰਨ 25,000 ਤੋਂ ਵੱਧ ਆਸਟ੍ਰੇਲੀਆਈਆਂ ਨੇ ਹਾਊਸਿੰਗ ਕੰਸਟਰਕਸ਼ਨ ਐਪ੍ਰੈਂਟਿਸਿਪਸ ਸ਼ੁਰੂ ਕੀਤੀਆਂ ਹਨ। 10 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮਕਸਦ ਵੱਧ ਤੋਂ ਵੱਧ ਟ੍ਰੇਡੀਜ਼ ਤਿਆਰ ਕਰਨਾ ਅਤੇ ਦੇਸ਼ ਭਰ ਵਿੱਚ ਹੋਰ ਘਰਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰਨਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਨਿਰਮਾਣ ਦੇ ਖੇਤਰ ਵਿੱਚ ਮੌਜੂਦਾ ਹੁਨਰ ਘਾਟ ਨੂੰ ਦੂਰ ਕਰਨ ਵਿੱਚ ਮਦਦ ਕਰ ਰਿਹਾ ਹੈ। ਮੱਧ ਪੂਰਬ ਵਿੱਚ ਦੱਖਣੀ ਲੈਬਨਾਨ ਵਿੱਚ ਆਸਟ੍ਰੇਲੀਆਈ ਹਵਾਈ ਹਮਲੇ ਜਾਰੀ ਹਨ, ਹਾਲਾਂਕਿ ਤਣਾਅ ਘਟਾਉਣ ਲਈ ਇੱਕ ਅੰਸ਼ਕ ਜੰਗਬੰਦੀ ਸਮਝੌਤਾ ਲਾਗੂ ਹੈ। ਲੈਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਘੱਟੋ ਘੱਟ 10 ਲੋਕ ਮਾਰੇ ਗਏ ਹਨ ਅਤੇ 130 ਤੋਂ ਵੱਧ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚ ਟਾਇਰ ਸ਼ਹਿਰ ਨੇੜੇ ਜਬਲ ਅਮੇਲ ਹਸਪਤਾਲ ਦਾ ਸਟਾਫ ਵੀ ਸ਼ਾਮਲ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸਨੇ ਹਿਜ਼ਬੁੱਲਾ ਦੇ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਦਕਿ ਹਿਜ਼ਬੁੱਲਾ ਦਾ ਦਾਅਵਾ ਹੈ ਕਿ ਉਸਨੇ ਦੱਖਣੀ ਲੈਬਨਾਨ ਵਿੱਚ ਇਜ਼ਰਾਈਲੀ ਫੌਜੀ ਟਿਕਾਣਿਆਂ ਉੱਤੇ ਹਮਲੇ ਕੀਤੇ ਹਨ। ਇਸੇ ਦੌਰਾਨ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਦੋਵਾਂ ਦੇਸ਼ਾਂ ਨੇ ਇੱਕ ਦੂਜੇ ਉੱਤੇ ਖਾੜੀ ਖੇਤਰ ਵਿੱਚ ਹਮਲੇ ਕਰਨ ਦੇ ਦੋਸ਼ ਲਗਾਉਂਦੇ ਹੋਏ ਮਿਜ਼ਾਈਲ ਹਮਲੇ ਕੀਤੇ ਹਨ। ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਦਾ ਕਹਿਣਾ ਹੈ ਕਿ ਉਸਨੇ ਬਹਿਰੀਨ ਵਿੱਚ ਸਥਿਤ ਅਮਰੀਕੀ 5ਵੇਂ ਬੇੜੇ ਦੇ ਮੁੱਖ ਦਫ਼ਤਰ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ। ਦੂਜੇ ਪਾਸੇ ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸ ਨੇ ਈਰਾਨ ਦੇ ਕੇਸ਼ਮ ਟਾਪੂ ਉੱਤੇ ਸਵੈ ਰੱਖਿਆ ਦੀ ਤਹਿਤ ਕਾਰਵਾਈ ਕੀਤੀ, ਜੋ ਤਹਿਰਾਨ ਵੱਲੋਂ ਕੀਤੇ ਗਏ ਕਥਿਤ ਹਮਲਿਆਂ ਦੇ ਜਵਾਬ ਵਿੱਚ ਸੀ। ਵਿਕਟੋਰੀਆ ਵਿੱਚ ਅੱਜ ਆਦੀਵਾਸੀ ਬਜ਼ੁਰਗ ਅੰਕਲ ਰੌਬੀ ਥੌਪ ਇੱਕ ਅਪੀਲ ਅਦਾਲਤ ਵਿੱਚ ਪੇਸ਼ ਕਰ ਰਹੇ ਹਨ। ਉਹ ਇੱਕ ਨਿੱਜੀ ਮੁਕੱਦਮੇ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਜਿਸ ਵਿੱਚ ਕਿੰਗ ਚਾਰਲਸ 3 ਦਾ ਨਾਮ ਸ਼ਾਮਲ ਹੈ। ਇਹ ਮਾਮਲਾ ਆਸਟ੍ਰੇਲੀਆ ਦੇ ਪਹਿਲੇ ਲੋਕਾਂ ਖਿਲਾਫ਼ ਕਥਿਤ ਨਸਲਕੁਸ਼ੀ ਦੇ ਦੋਸ਼ਾਂ ਨਾਲ ਸੰਬੰਧਿਤ ਹੈ ਅਤੇ ਇਸ ਵਿੱਚ ਪ੍ਰਭੂਸੱਤਾ, ਬਿਨਾਂ ਸਮਝੌਤੇ ਵਾਲੀ ਜ਼ਮੀਨ ਅਤੇ ਆਸਟ੍ਰੇਲੀਆ ਵਿੱਚ ਨਸਲਕੁਸ਼ੀ ਕਾਨੂੰਨ ਨੂੰ ਲਾਗੂ ਕਰਨ ਵਰਗੇ ਮੁੱਦੇ ਉਠਾਏ ਗਏ ਹਨ। ਇਹ ਅਪੀਲ ਇਸ ਸਾਲ ਆਏ ਉਸ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਕਾਰਵਾਈ ਅੱਗੇ ਨਹੀਂ ਵੱਧ ਸਕਦੀ। ਤੇ ਹੁਣ ਇੱਕ ਖਬਰ ਭਾਰਤੀ ਖਿੱਤੇ ਤੋਂ। ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਵਿੱਚ ਔਰਤਾਂ ਨੂੰ 1 ਜੁਲਾਈ ਤੋਂ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋਵੇਗੀ। ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਮਾਸਿਕ ਸਤਿਕਾਰ ਭੱਤਾ ਮਿਲੇਗਾ। ਸੂਬੇ ਵਿੱਚ ਇਸ ਵੇਲੇ 52 ਲੱਖ ਬਾਲਗ ਔਰਤਾਂ ਹਨ, ਜਿਨ੍ਹਾਂ ਵਿੱਚੋਂ 36 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਬਾਕੀਆਂ ਦੀ ਇਸ ਮਹੀਨੇ ਦੌਰਾਨ ਮੁਕੰਮਲ ਹੋ ਜਾਵੇਗੀ। ਤੇ ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ।

0: ਹੁਣ ਤੁਹਾਨੂੰ ਜੋੜਦੇ ਹਾਂ ਇੱਕ ਐਕਸਪਲੇਨਰ ਦੁਆਰਾ ਜੋ ਕਿ ਖਾਸ ਤੌਰ 'ਤੇ ਰੀਕੌਂਸੀਲੀਏਸ਼ਨ ਵੀਕ ਦੇ ਸੰਬੰਧ ਵਿੱਚ ਤਿਆਰ ਕੀਤਾ ਗਿਆ ਹੈ। ਤੁਹਾਨੂੰ ਯਾਦ ਹੀ ਹੋਵੇਗਾ ਕਿ ਨੈਸ਼ਨਲ ਰੀਕੌਂਸੀਲੀਏਸ਼ਨ ਵੀਕ ਹਰ ਸਾਲ 27 ਮਈ ਤੋਂ 3 ਜੂਨ ਤੱਕ ਆਸਟ੍ਰੇਲੀਆ ਦੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਨਾਲ ਸਮਝ, ਸਤਿਕਾਰ ਅਤੇ ਏਕਤਾ ਨੂੰ ਮਜ਼ਬੂਤ ਕਰਨ ਲਈ ਮਨਾਇਆ ਜਾਂਦਾ ਹੈ। ਇਹ ਪੇਸ਼ਕਾਰੀ ਹੈ ਜੀ ਸਾਡੇ ਪ੍ਰੋਗਰਾਮ ਸਾਥੀ ਪੁਨੀਤ ਟਿੰਗਰਾ ਹੋਰਾਂ ਦੀ, ਅਤੇ ਦੋਸਤੋ ਉਸ ਤੋਂ ਤੁਰੰਤ ਬਾਅਦ ਲਵਾਂਗੇ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਨੈਸ਼ਨਲ ਰੀਕਨਸੀਲੀਏਸ਼ਨ ਵੀਕ ਮੌਕੇ ਆਸਟ੍ਰੇਲੀਆ ਭਰ ਦੇ ਵਿੱਚ ਭਾਈਚਾਰਕ ਪੱਧਰ ਦੇ ਕਈ ਸਮਾਗਮ ਕਰਵਾਏ ਜਾ ਰਹੇ ਨੇ। ਇਹ ਹਫ਼ਤਾ 27 ਮਈ ਤੋਂ 3 ਜੂਨ ਤੱਕ ਮਨਾਇਆ ਜਾ ਰਿਹਾ ਹੈ ਅਤੇ ਇਸ ਸਾਲ ਦਾ ਥੀਮ ਹੈ ਆਲ ਇਨ, ਜਿਸ ਦਾ ਮਤਲਬ ਹੈ ਕਿ ਹਰ ਆਸਟ੍ਰੇਲੀਆਈ ਪੂਰੀ ਤਰ੍ਹਾਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਹੱਕਾਂ ਅਤੇ ਰੀਕਨਸੀਲੀਏਸ਼ਨ ਦੀ ਪ੍ਰਕਿਰਿਆ ਨਾਲ ਜੁੜਨ। ਦੇਸ਼ ਭਰ ਦੇ ਵਿੱਚ ਵਾਕਿੰਗ ਟੂਰ, ਗੱਲਬਾਤ ਸੈਸ਼ਨ, ਕਲਾ ਪ੍ਰਦਰਸ਼ਨੀਆਂ, ਸੱਭਿਆਚਾਰਕ ਸਮਾਗਮ ਅਤੇ ਭਾਸ਼ਾ ਵਰਕਸ਼ਾਪਸ ਕਰਵਾਈਆਂ ਜਾ ਰਹੀਆਂ ਨੇ। ਇਹ ਆਵਾਜ਼ ਨੁੰਗਾਰ ਭਾਈਚਾਰੇ ਦੀ ਮਹਿਲਾ ਰਿਕਿਟਾ ਵਾਲੀ ਦੀ ਹੈ ਜੋ ਪਰਥ ਵਿੱਚ ਰੀਕਨਸੀਲੀਏਸ਼ਨ ਵੀਕ ਦੀ ਸ਼ੁਰੂਆਤ ਮੌਕੇ ਇੱਕ ਪ੍ਰੋਗਰਾਮ ਦੇ ਵਿੱਚ ਗਾ ਰਹੀ ਹੈ। ਦੇਸ਼ ਭਰ ਦੇ ਵਿੱਚ ਹੋ ਰਹੇ ਦਰਜਨਾਂ ਪ੍ਰੋਗਰਾਮਾਂ ਵਿੱਚੋਂ ਇਹ ਇੱਕ ਹੈ ਜਿਨ੍ਹਾਂ ਵਿੱਚ ਸਥਾਨਕ ਇਤਿਹਾਸਕ ਯਾਤਰਾਵਾਂ, ਵਿਚਾਰ ਵਟਾਂਦਰੇ, ਕਲਾ ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਸ਼ਾਮਲ ਨੇ। ਨਿਊ ਸਾਊਥ ਵੇਲਜ਼ ਦੇ ਸਾਊਥ ਕੋਸਟ ਤੇ ਗਲੈਨ ਨੋਲਨ ਇੱਕ ਡੁਰਗਾ ਭਾਸ਼ਾ ਦੀ ਵਰਕਸ਼ਾਪ ਚਲਾ ਰਹੀ ਹੈ। ਉਨ੍ਹਾਂ ਨੇ NITV ਰੇਡੀਓ ਨੂੰ ਦੱਸਿਆ ਕਿ ਇਹ ਹਫ਼ਤਾ ਆਪਣੀਆਂ ਮੂਲ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨ ਦੇ ਮਹੱਤਵ ਨੂੰ ਪਛਾਣਨ ਦਾ ਇੱਕ ਵੱਡਾ ਮੌਕਾ ਹੈ।
2: Before English, the English colonization, there was hundreds of Aboriginal languages spoken across our country, Australia. Like many places and greetings, there's actually 250 distinct languages and around 800 dialects that have been recorded of Aboriginal languages.
1: ਇਸੇ ਤਰ੍ਹਾਂ ਇਲਾਵਾਰਾ ਖੇਤਰ ਦੇ ਵਿੱਚ ਵਿਰਾਜੋਰੀ ਭਾਈਚਾਰੇ ਦੇ ਨੌਜਵਾਨ ਆਗੂ ਬ੍ਰੈਂਡਨ ਨਿਊਟਨ ਨੇ ਕੋਨਾਵਾਰਾ ਰੀਕਨਸੀਲੀਏਸ਼ਨ ਵਾਕ ਦੇ ਆਯੋਜਨ ਵਿੱਚ ਮਦਦ ਕੀਤੀ ਹੈ। NITV ਰੇਡੀਓ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਰੀਕਨਸੀਲੀਏਸ਼ਨ ਦਾ ਮਤਲਬ ਆਪਣੇ ਪਰਿਵਾਰ ਦੇ ਉਸ ਸੰਘਰਸ਼ ਨੂੰ ਅੱਗੇ ਵਧਾਉਣਾ ਹੈ ਜੋ ਲੰਬੇ ਸਮੇਂ ਤੋਂ ਐਬੋਰੀਜਨਲ ਅਧਿਕਾਰਾਂ ਲਈ ਲੜ ਰਹੇ ਨੇ।
3: basically marking

0: businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ। ਦੋਸਤੋ, ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣਿਆ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ, ਜਿਵੇਂ ਕਿ ਅਪ੍ਰੈਂਟਿਸਸ਼ਿਪ ਜਿਹੜੀ ਹੈਗੀ ਹੈ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ, ਉਹਨੂੰ ਕਾਫੀ ਹੁੰਗਾਰਾ ਮਿਲਿਆ। ਨਾਲ ਹੀ ਜਿਹੜੀ ਔਕਸ ਪਣਡੁੱਬੀਆਂ ਵਾਲੀ ਡੀਲ ਹੈਗੀ ਹੈ, ਉਹਦੇ ਵਿੱਚ ਕੁਝ ਬਦਲਾਅ ਕੀਤੇ ਗਏ ਹੈ। ਕਹਿੰਦੇ ਕਿ ਜਿਹੜੀਆਂ ਵਰਤੀਆਂ ਹੋਈਆਂ ਪੁਰਾਣੀਆਂ ਪਣਡੁੱਬੀਆਂ ਹੋਣਗੀਆਂ ਉਹ ਹੁਣ ਆਸਟ੍ਰੇਲੀਆ ਨੂੰ ਮਿਲਣਗੀਆਂ। ਇਹਨੂੰ ਲੈ ਕੇ ਕਾਫੀ ਹੰਗਾਮਾ ਛਿੜਿਆ ਹੋਇਆ। ਜਿਹੜੀ ਲੇਬਰ ਪਾਰਟੀ ਹੈਗੀ ਹੈ ਉਹਦੇ ਵੱਲੋਂ ਇਹਨੂੰ ਝੰਡਾ ਚੁੱਕਿਆ ਗਿਆ ਇਹਦੇ ਖਿਲਾਫ, ਅਤੇ ਕੁਝ ਜਿਹੜੇ ਆਸਟ੍ਰੇਲੀਆ ਦੇ ਡਿਫੈਂਸ ਪਰਸਨਲ ਹੈਗੇ ਆ ਉਹਨਾਂ ਨੂੰ ਪੋਲੈਂਡ ਭੇਜਿਆ ਜਾ ਰਿਹਾ ਉੱਥੇ ਦੇ ਸੈਨਿਕਾਂ ਨੂੰ ਟ੍ਰੇਨਿੰਗ ਵਗੈਰਾ ਦੇਣ ਵਾਸਤੇ। ਸੋ ਦੋਸਤੋ, ਉਸ ਤੋਂ ਬਾਅਦ ਤੁਸੀਂ ਸੁਣੀ ਬਹੁਤ ਹੀ ਵਧੀਆ ਇੱਕ ਜਾਣਕਾਰੀ ਰੀਕੌਂਸੀਲੀਏਸ਼ਨ ਵੀਕ ਦੇ ਸੰਬੰਧ ਦੇ ਵਿੱਚ, ਜਿਹੜਾ ਕਿ 3 ਜੂਨ ਤੱਕ ਮਨਾਇਆ ਜਾਂਦਾ, 29 ਮਈ ਤੋਂ ਲੈ ਕੇ 3 ਜੂਨ ਤੱਕ ਹਰ ਸਾਲ। ਦੋਸਤੋ, ਤੁਹਾਡੇ ਆਪਣੇ ਆਸੇ ਪਾਸੇ ਜਿਸ ਵਿੱਚ ਕੰਮ ਕਰਦੇ ਹੋ ਜਾਂ ਰਹਿੰਦੇ ਹੈਗੇ ਹੋ, ਉੱਥੇ ਕੋਈ ਜੇ ਐਬਰੀਜਨਲ ਭਾਈਚਾਰੇ ਦੇ ਹੈਗੇ ਹੈ, ਟੋਰਸਟੇਨ ਆਈਏ ਭਾਈਚਾਰੇ ਤੋਂ ਹੈਗੇ ਹੈ, ਤਾਂ ਤੁਸੀਂ ਉਹਨਾਂ ਨਾਲ ਕਿਵੇਂ ਵਰਤਦੇ ਹੈਗੇ ਹੋ, ਤੁਹਾਡੇ ਕਿਹੋ ਜਿਹੇ ਸੰਬੰਧ ਹੈਗੇ ਆ, ਤੁਸੀਂ ਉਹਨਾਂ ਨੂੰ ਕਿੰਨਾ ਕੁ ਮਾਣ ਸਤਿਕਾਰ ਦਿੰਦੇ ਹੋ। ਜਿਵੇਂ ਤੁਸੀਂ ਸੁਣਿਆ ਹੋਵੇਗਾ ਇਸ ਐਕਸਪਲੇਨਰ ਦੇ ਵਿੱਚ, ਉਹਨਾਂ ਨੇ ਕਿਹਾ ਸੀ ਕਿ ਇਹ ਸਾਰਿਆਂ ਨੂੰ ਹੀ ਕੁਛ ਨਾ ਕੁਛ ਇਹਦੇ ਪ੍ਰਤੀ ਕਰਨਾ ਪਏਗਾ ਤਾਂ ਕਿ ਉਹਨਾਂ ਨੂੰ ਬਣਦਾ ਤਣਦਾ ਮਾਣ ਸਤਿਕਾਰ ਦਿੱਤਾ ਜਾ ਸਕੇ। ਇਹ ਬਹੁਤ ਜ਼ਰੂਰੀ ਹੈਗਾ ਜੀ। ਜੇ ਤੁਹਾਡੇ ਆਸੇ ਪਾਸੇ ਕੋਈ ਕੰਮ ਕਰਦੇ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਿਆ ਕਰੋ। ਉਹਨਾਂ ਦੀਆਂ ਮੂਲ ਭਾਸ਼ਾਵਾਂ ਕਿਹੋ ਜਿਹੀਆਂ ਹੈਗੀਆਂ, ਉਹ ਪਹਿਲਾਂ ਕਿਹੋ ਜਿਹੀ ਲਾਈਫ ਜੀਂਦੇ ਸੀਗੇ, ਇੱਦਾਂ ਦੀ ਕਈ ਗੱਲਾਂ ਉਹਨਾਂ ਨਾਲ ਕੀਤੀਆਂ ਜਾ ਸਕਦੀਆਂ ਜਿਹਨਾਂ ਉਹਨਾਂ ਨੂੰ ਕੁਛ ਥੋੜ੍ਹਾ ਜਿਹਾ ਸਨਮਾਨ ਮਹਿਸੂਸ ਹੋਏਗਾ। ਚਲੋ ਜੀ, ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਸਿਡਨੀ ਤੋਂ ਸੁੱਖੀ ਬਲ ਹੋਰਾਂ ਦੇ ਨਾਲ। ਸੁਖਬੀਰ ਬਲ ਹੈਗੇ ਆ ਜੀ, ਇਹ ਸੁੱਖੀ ਬਲ ਕਿਹਾ ਜਾਂਦਾ। ਜਿਵੇਂ ਕਹਿੰਦੇ, ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਬੇਸ਼ੱਕ ਇਹ ਕੁਰੈਕਟਿਵ ਸਰਵਿਸਿਜ਼ ਬਹੁਤ ਸੋਹਣੀ ਜੌਬ ਕਰ ਰਹੇ ਆ, ਆਪਣੇ ਹੋਰ ਜਿਹੜੇ ਕਿੱਤੇ ਹੈਗੇ ਆ ਪ੍ਰੋਫੈਸ਼ਨਲ ਉਹਨਾਂ ਵਿੱਚ ਵੀ ਮੱਲਾਂ ਮਾਰ ਰਹੇ ਆ। ਇੱਕ ਇਹਨਾਂ ਨੇ ਬਹੁਤ ਹੀ ਵੱਡੀ ਮੱਲ ਮਾਰੀ ਹੈ, ਇਹਨਾਂ ਨੇ ਇੱਕ ਵੱਡੀ ਜਿਹੜੀ ਚੋਟੀ ਹੈਗੀ ਹੈ, ਕਹਿੰਦੇ ਮਾਊਂਟ ਐਵਰੈਸਟ ਤੋਂ ਬੇਸ਼ੱਕ ਛੋਟੀ ਹੈ ਪਰ ਕਾਫੀ ਹਾਰਡ ਹੈ, ਉੱਥੇ ਚੜ੍ਹਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈਗਾ, ਉਹਨੂੰ ਇਹਨਾਂ ਨੇ ਹਾਲ ਵਿੱਚ ਹੀ ਸਰ ਕਰਕੇ ਦਿਖਾਇਆ। ਇਸ ਗੱਲਬਾਤ ਦਾ ਪੇਸ਼ ਕਰ ਰਿਹਾ ਜੀ ਪਹਿਲਾ ਭਾਗ, ਅਤੇ ਇਸ ਗੱਲਬਾਤ ਦਾ ਦੂਜਾ ਭਾਗ ਪੇਸ਼ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ, ਉਹ ਵੀ ਜ਼ਰੂਰ ਸੁਣਿਓ। ਅਤੇ ਦੋਸਤੋ, ਲੋ ਪੇਸ਼ ਹੈ ਪਹਿਲਾ ਭਾਗ, ਅਤੇ ਜੇ ਸਮਾਂ ਮਿਲਿਆ ਤਾਂ ਇੱਕ ਗੀਤ ਨਾਲ ਵੀ ਸਾਂਝ ਪਵਾਵਾਂਗੇ।
5: ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਅੱਜ 29 ਮਈ ਦਾ ਦਿਨ ਹੈ। 29 ਮਈ ਨੂੰ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਐਵਰੈਸਟ ਡੇ ਦੇ ਵਜੋਂ ਇਸ ਦਿਨ ਨੂੰ ਮਨਾਇਆ ਜਾਂਦਾ, ਔਰ ਅੱਜ ਸਾਡੇ ਨਾਲ ਬਹੁਤ ਖਾਸ ਮਹਿਮਾਨ ਆ ਜੁੜ ਬੈਠੇ ਨੇ ਇਸ ਖਾਸ ਮੌਕੇ ਦੇ ਉੱਤੇ। ਸੁੱਖੀ ਬਲ, ਆਸਟ੍ਰੇਲੀਅਨ ਪੰਜਾਬਣ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਮਾਊਂਟ ਐਬਾਦਬਲਮ ਜਿਹੜੀ ਚੋਟੀ ਹੈ ਉਸ ਨੂੰ ਸਰ ਕਰਕੇ ਆਏ ਨੇ, ਔਰ ਬਹੁਪੱਖੀ ਸ਼ਖਸੀਅਤ ਹੈ ਸੁੱਖੀ ਹੋਰਾਂ ਦੀ। ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ, ਕੁਰੈਕਟਿਵ ਆਫਿਸਰ ਦੇ ਵਜੋਂ ਆਸਟ੍ਰੇਲੀਆ ਦੇ ਵਿੱਚ ਸੇਵਾਵਾਂ ਵੀ ਨਿਭਾ ਰਹੇ ਨੇ। ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੁੱਖੀ ਜੀ, ਸਵਾਗਤ SBS ਪੰਜਾਬੀ ਦੇ ਵਿੜੇ ਚ।
6: ਥੈਂਕ ਯੂ ਪਤਰ ਸਾਹਿਬ, ਥੈਂਕ ਯੂ ਸੋ ਮਚ।
5: ਸੁੱਖੀ ਜੀ, ਜਿਹੜੀ ਹਾਲ ਹੀ ਦੇ ਵਿੱਚ ਪ੍ਰਾਪਤੀ ਹੋਈ ਹੈ ਮਾਊਂਟ ਐਬਾਦਬਲਮ ਦੀ ਚੋਟੀ, ਤੁਸੀਂ ਸਰ ਕਰਕੇ ਆਏ ਹੋ, ਪਹਿਲਾਂ ਤਾਂ ਉਹਦੇ ਬਾਰੇ ਦੱਸੋ ਕਿਵੇਂ ਰਿਹਾ ਤਜਰਬਾ?
6: ਬਹੁਤ ਵਧੀਆ ਰਿਹਾ ਜੀ, ਬਹੁਤ ਖੂਬ ਰਿਹਾ, ਅਤੇ ਉਹਦੇ ਵਿੱਚ ਕਾਫੀ ਸਾਰੇ ਚੈਲੰਜਸ ਵੀ ਆਏ ਅਤੇ ਬੜੀਆਂ ਸਾਰੀਆਂ ਚੁਣੌਤੀਆਂ ਵੀ ਸੀਗੀਆਂ, ਅਤੇ ਪਰ ਇਹ ਸੀਗਾ ਕਿ ਮੈਂ ਆਪਣਾ 100% ਸੋਚ ਕੇ ਗਈ ਹੋਈ ਸੀਗੀ ਅਤੇ ਉਹਦੇ ਪਿੱਛੇ ਬਹੁਤ ਸਾਰੀ ਮਿਹਨਤ ਸੀਗੀ, ਅਤੇ ਮੈਨੂੰ ਲੱਗਦਾ ਉਸ ਸਾਰੀ ਮਿਹਨਤ ਦੇ ਕਰਕੇ ਹੀ ਇਹ ਸਾਰਾ ਮੈਨੂੰ ਫਲ ਮਿਲਿਆ। ਅਤੇ ਪਰ ਇਹ ਹੈਗਾ ਕਿ ਵੀ ਮੈਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੀ ਹਾਂ, ਜਿਵੇਂ ਕਿ ਮਤਲਬ ਹਰ ਇੱਕ ਪੰਜਾਬੀ ਜਿੱਥੇ ਵੀ ਵੱਸਦਾ ਉੱਥੋਂ ਮੈਨੂੰ ਮੈਸੇਜਿਸ ਅਤੇ ਫੋਨ ਕਾਲਸ, ਅਤੇ ਬਾਕੀ ਤੁਸੀਂ ਪੰਜਾਬ ਦੇ ਵਿੱਚ ਵੀ ਦੇਖਿਆ, ਅੱਜ ਮੈਂ ਹੁਣੇ ਹੁਣੇ ਹਜੇ ਲੈਂਡ ਹੀ ਕੀਤੀ ਸੀਗੀ ਘੰਟਾ ਕੁ ਪਹਿਲਾਂ, ਅਤੇ ਤੁਹਾਡੇ ਨਾਲ ਕੱਲ੍ਹ ਗੱਲ ਹੋਈ ਅਤੇ ਅੱਜ ਆਪਾਂ ਇਕੱਠੇ ਹੋਏ ਹਾਂ, ਅਤੇ ਮੇਰੇ ਲਈ ਇਹ ਬਹੁਤ ਹੀ ਮਾਣ ਦੀ ਗੱਲ
5: ਜੀ। ਅੱਛਾ ਸੁੱਖੀ ਜੀ, ਕਿਵੇਂ ਜ਼ਿਹਨ ਦੇ ਵਿੱਚ ਆਇਆ ਸੀਗਾ, ਕਿਉਂਕਿ ਜਦੋਂ ਤੁਹਾਡੇ ਪ੍ਰੋਫਾਈਲ ਨੂੰ ਅਸੀਂ ਦੇਖਦੇ ਹਾਂ, ਜਿਵੇਂ ਮੈਂ ਸ਼ੁਰੂ ਵਿੱਚ ਆਖਿਆ ਬਹੁਤ ਪੱਖੀ ਸ਼ਖਸੀਅਤ ਹੋ, ਤੁਸੀਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ, ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹੋ, ਫਿਰ ਨਾਲ ਦੀ ਨਾਲ ਜਿਹੜੀ ਸਰਵਿਸ ਵੀ ਕਰਦੇ ਹੋ, ਇਹ ਕਿਵੇਂ ਚੀਜ਼ਾਂ ਬੈਲੈਂਸ ਕਰਕੇ ਇਸ ਪਾਸੇ ਨੂੰ ਆਏ ਜਾਂ ਵੱਡੇ ਪਰਦੇ ਤੋਂ ਪਹਾੜਾਂ ਵੱਲ ਨੂੰ ਕਿਵੇਂ ਹੋ ਗਏ ਤੁਸੀਂ?
6: ਹਾਂਜੀ, ਇਹ ਜਿਵੇਂ ਤੁਸੀਂ ਕਿਹਾ ਵੀ ਮੈਂ ਕਾਫੀ ਟਾਈਮ ਤੋਂ ਹੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਕਹਿ ਲਓ ਮੈਂ ਰੁੱਝੀ ਰਹਿੰਦੀ ਹਾਂ, ਅਤੇ ਕੁਛ ਨਾ ਕੁਛ ਕਰਨ ਦੀ ਜਿਹੜੀ ਤਮੰਨਾ ਹੁੰਦੀ ਹੈ ਮੈਨੂੰ ਲੱਗਦਾ ਉਹ ਫਿਰ ਤੁਹਾਨੂੰ ਕੁਛ ਕਰ ਗੁਜ਼ਰਨ ਲਈ ਮਜਬੂਰ ਵੀ ਕਰਦੀ ਹੈ, ਅਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਹੋਣ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਹੁੰਦਾ ਕਿ ਐਸੀਆਂ ਚੀਜ਼ਾਂ ਕਰੀਏ ਜਿਹੜੀਆਂ ਆਪਣੇ ਬਚਪਨ ਦੀਆਂ ਸੀਗੀਆਂ, ਅਤੇ ਸਪੈਸ਼ਲੀ ਜਿਹੜੀ ਇਹ ਮਾਊਂਟਨੀਅਰਿੰਗ ਦਾ ਸੀਗਾ ਉਹ ਮੇਰੇ ਫਾਦਰ ਸਾਹਿਬ ਨੂੰ ਸੀ, ਸਰਦਾਰ ਰਣਜੀਤ ਸਿੰਘ ਦਾ ਉਹਨਾਂ ਦਾ ਸੁਪਨਾ ਸੀਗਾ, ਉਹ ਮੇਰੇ ਨਾਲ ਗੱਲਾਂ ਕਰਦੇ ਹੁੰਦੇ ਬਚਪਨ ਦੇ ਵਿੱਚ, ਤੇ ਉਹ ਜਿਹੜੀਆਂ ਗੱਲਾਂ ਸੀਗੀਆਂ ਉਹ ਮੇਰੇ ਜ਼ਿਹਨ ਦੇ ਵਿੱਚ ਪਈਆਂ ਸੀਗੀਆਂ, ਤੇ ਮੇਰੇ ਫਾਦਰ ਸਾਹਿਬ ਦਾ ਸੁਪਨਾ ਮੇਰਾ ਸੁਪਨਾ ਬਣਿਆ ਸੀ, ਤੇ ਉਹ ਸੁਪਨੇ ਨੂੰ ਕਹਿ ਲਓ ਵੀ ਪੂਰਾ ਕਰਨ ਲਈ ਤੇ ਜਿਉਂ ਜਿਉਂ ਇਹ ਚੀਜ਼ਾਂ ਨੂੰ ਮੈਂ ਸੋਚਦੀ ਗਈ ਤੇ ਅੱਗੇ ਇਹਨੂੰ ਮੈਂ ਪਰਸਿਊ ਕੀਤਾ, ਤੇ ਇਹ ਬਸ ਇਸ ਤਰੀਕੇ ਨਾਲ ਕਰਦੀ ਕਰਦੀ ਕਰਦੀ ਮੈਂ ਅਹਿਮਦਾਬਾਦ
5: ਇੱਥੇ। ਫਿਰ ਆਸਟ੍ਰੇਲੀਆ ਦੇ ਵਿੱਚ ਕੋਈ ਕੋਈ ਕਲੱਬ ਵੀ ਜੁਆਇਨ ਕੀਤਾ ਜਿਹੜਾ ਮਾਊਂਟੇਨਿੰਗ ਨਾਲ ਜੁੜਿਆ ਹੋਇਆ, ਜਾਂ ਕਿਵੇਂ ਪ੍ਰੇਰਣਾ ਕਿਵੇਂ ਫਿਰ ਨਾਲ ਦੀ ਨਾਲ ਚੱਲਦੀ ਰਹੀ ਇੱਥੇ ਆਸਟ੍ਰੇਲੀਆ?
6: ਹਾਂਜੀ, ਇਹ ਜਦੋਂ ਮੈਂ ਸਟਾਰਟ ਕੀਤਾ ਤਕਰੀਬਨ 2-2.5 ਸਾਲ ਪਹਿਲਾਂ ਦੀ ਗੱਲ ਹੈਗੀ ਆ, ਤੇ ਉਦੋਂ ਮੈਂ ਰਿਸਰਚ ਕਰ ਰਹੀ ਸੀਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ, ਤੇ ਫਿਰ ਮੈਂ ਕਈ ਜਿਹੜੇ ਟਰੈਕਿੰਗ ਗਰੁੱਪਸ ਨੇ ਉਹਨਾਂ ਨੂੰ ਜੁਆਇਨ ਕੀਤਾ, ਤੇ ਉਸ ਤੋਂ ਪਹਿਲਾਂ ਕਿਉਂਕਿ ਮੈਂ ਖੁਦ ਸਪੋਰਟਸ ਦੇ ਵਿੱਚ ਹੈਗੀ ਹਾਂ ਤੇ ਹੁਣ ਮੈਂ ਮਾਸਟਰਸ ਕਰਦੀ ਹਾਂ, ਉਹਦੇ ਵਿੱਚ ਮੈਂ ਹੈਮਰ ਥਰੋ ਤੇ ਸਪ੍ਰਿੰਟਿੰਗ ਕਰਦੀ ਹਾਂ, ਤੇ ਉਹ ਮੇਰੀ ਜਿਹੜੀ ਟ੍ਰੇਨਿੰਗ ਉਹ ਵੀ ਚੱਲਦੀ ਸੀਗੀ, ਤੇ ਉਹਦੇ ਨਾਲ ਨਾਲ ਸਾਡੇ ਆਸਟ੍ਰੇਲੀਆ ਦੇ ਨੇ ਰੂਹ ਪੰਜਾਬ ਦੀ ਜਿਹੜਾ ਸਪੋਰਟਸ ਕਲੱਬ ਹੈਗਾ ਉਹਦੇ ਵਿੱਚ ਰਣਜੀਤ ਖੇੜਾ ਭਾਜੀ ਹੋਣੀ ਸਾਰੇ, ਸਤਨਾਮ ਬਾਜਵਾ ਜੀ, ਤੇ ਉਹਨਾਂ ਦੇ ਨਾਲ ਮੈਂ ਟ੍ਰੇਨਿੰਗ ਕਰਦੀ ਸੀ। ਇਹ ਤਾਂ ਮੈਂ ਥੋੜੇ ਥੋੜੇ ਗਰੁੱਪ ਸਾਰੇ ਜੁਆਇਨ ਕੀਤੇ ਹੋਏ ਸੀਗੇ, ਤੇ ਟਰੈਕਿੰਗ ਗਰੁੱਪ ਜਿਹੜੇ ਨੇ ਉਹਨਾਂ ਨੂੰ ਮੈਂ ਜੁਆਇਨ ਕੀਤਾ, ਤੇ ਜਦੋਂ ਫਿਰ ਛੋਟੇ ਛੋਟੇ ਮੈਂ ਟਰੈਕਸ ਕਰਨੇ, ਤੇ ਉਹਦੇ ਨਾਲ ਨਾਲ ਜਿਹੜਾ ਮੇਰਾ ਰਾਬਤਾ ਹੋਇਆ ਉਹ ਨਿਊਜ਼ੀਲੈਂਡ ਤੋਂ ਨੇ ਸਰਦਾਰ ਮਲਕੀਤ ਸਿੰਘ ਜੀ, ਤੇ ਇਹਨਾਂ ਨੇ 2024 ਦੇ ਵਿੱਚ ਐਵਰੈਸਟ ਨੂੰ ਫਤਿਹ ਕੀਤਾ ਸੀਗਾ, ਤੇ ਉਹ ਪਹਿਲੇ ਪੰਜਾਬੀ ਸੀਗੇ ਜਿਹਨਾਂ ਦੇ ਨਾਲ ਮੈਂ ਰੂਬਰੂ ਹੋ ਕੇ ਮਤਲਬ ਪਰਸਨ ਟੂ ਪਰਸਨ ਮੈਂ ਗੱਲ ਕਰ ਸਕਦੀ ਸੀਗੀ, ਤੇ ਉਹਨਾਂ ਦੀ ਮੈਨੂੰ ਬਹੁਤ ਵੱਡੀ ਇੰਸਪੀਰੇਸ਼ਨ ਰਹੀ ਇਹ ਸਾਰੇ ਨੂੰ ਪੂਰਾ ਕਰਨ ਦੇ ਵਿੱਚ। ਤੇ ਉਹ ਫਿਰ ਇਸ ਤੋਂ ਬਾਅਦ ਨਾਲ ਦੀ ਨਾਲ ਥੋੜ੍ਹੀ ਜਿਹੜੀ ਟ੍ਰੇਨਿੰਗ ਹੈਗੀ ਹੈ, ਕਿਉਂਕਿ ਤੁਹਾਨੂੰ ਐਡਵਾਂਸ ਸਕਿੱਲਸ ਨੇ ਜਿਹੜੇ ਮਾਊਂਟੇਨੀਅਰਿੰਗ ਦੇ ਉਹ ਹੋਣੇ ਬਹੁਤ ਜ਼ਰੂਰੀ ਨੇ, ਕਿਉਂਕਿ ਜਿਹੜੀ ਮਾਊਂਟ ਅਹਿਮਦਾਬਾਦ ਹੈਗੀ ਹੈ ਉਹ 6812 ਮਤਲਬ ਕਿ 6812 ਦੀ ਉਹਦੀ ਉਚਾਈ ਹੈ, ਤੇ ਉਹ ਉਚਾਈ ਸਾਰਾ ਹੀ ਰੋਪਸ ਦੇ ਉੱਤੇ ਆ, ਟੈਕਨੀਕਲ ਹੀ ਸਾਰੀ ਮਾਊਂਟੇਨ ਹੈ, ਇਸੇ ਕਰਕੇ ਇਹਨੂੰ ਔਖੀ ਮੰਨਿਆ ਜਾਂਦਾ, ਟੈਕਨੀਕਲ ਪਾਰਟ ਦੇ ਵਿੱਚ ਇਹਨੂੰ ਐਵਰੈਸਟ ਤੋਂ ਵੀ ਔਖੀ ਮੰਨਿਆ ਜਾਂਦਾ ਹੈ।
5: ਜੀ, ਤੇ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਜਣੇ ਸੀਗੇ, ਕਿਹੜੇ ਕਿਹੜੇ ਮੁਲਕਾਂ ਤੋਂ ਹੋਰ ਲੋਕ ਸਨ?
6: ਮੇਰੇ ਗਰੁੱਪ ਦੇ ਵਿੱਚ ਤਕਰੀਬਨ 11 ਜਣੇ ਸੀਗੇ, ਤੇ 11 ਦੇ ਵਿੱਚੋਂ ਮੈਂ ਆਸਟ੍ਰੇਲੀਆ ਤੋਂ ਸੀ, ਇੱਕ ਨਿਊਜ਼ੀਲੈਂਡ ਤੋਂ, ਇਜ਼ਰਾਈਲ, US ਤੋਂ, ਇਰਾਨ ਤੋਂ, ਮਤਲਬ ਕਾਫੀ ਅਲੱਗ ਅਲੱਗ, ਫਰਾਂਸ ਤੋਂ ਸੀ, ਸਾਰੇ ਅਲੱਗ ਅਲੱਗ ਸੀਗੇ, ਤੇ ਆਸਟ੍ਰੇਲੀਅਨ ਮੈਂ ਇਕੱਲੀ ਸੀਗੀ।
5: ਪਰ ਇਸ ਦੌਰਾਨ ਜਿਹੜੀ 6812 ਮੀਟਰ ਦੀ ਉਚਾਈ ਚੜੀ ਹੈ, ਤੁਸੀਂ ਕਹਿੰਦੇ ਬਾਏ ਰੋਪ ਦੇ ਰਾਹੀਂ ਸਾਰੀ, ਹੈ ਨਾ, ਤੇ ਕਿਤੇ ਰਾਹ ਦੇ ਵਿੱਚ ਲੱਗਿਆ ਸੀ, ਹਿੰਮਤ ਨੇ ਸਾਥ ਛੱਡਿਆ ਸੀ ਜਾਂ ਨਹੀਂ, ਜਜ਼ਬਾ ਰੱਖਿਆ ਬਰਕਰਾਰ?
6: ਜਜ਼ਬਾ ਮੈਂ ਪੂਰਾ ਰੱਖਿਆ ਤੇ ਹਿੰਮਤ ਤਾਂ ਮੈਂ ਬਿਲਕੁਲ ਨਹੀਂ ਹਾਰੀ, ਪਰ ਇਹਦੇ ਬਾਵਜੂਦ ਵੀ ਕਿਉਂਕਿ ਉਹ ਇੰਨੀ ਟਫ ਹੈਗੀ ਆ, ਤੇ ਕਿਉਂਕਿ ਟੈਕਨੀਕਲੀ ਜਦੋਂ ਤੁਸੀਂ ਕਹਿ ਲਓ ਵੀ ਫਿਜ਼ੀਕਲੀ ਤੁਸੀਂ ਪਹੁੰਚਦੇ ਹੋ ਇੱਕ ਲੈਵਲ ਤੱਕ ਜਿੱਥੇ ਤੁਹਾਡੀ ਬਾਡੀ ਵੀ ਤੁਹਾਨੂੰ ਕਹਿ ਲਓ ਵੀ ਟਾਇਰਡ ਹੋ ਜਾਂਦੀ ਹੈ, ਜਵਾਬ ਦੇ ਜਾਂਦੀ ਆ, ਪਰ ਉੱਥੇ ਫਿਰ ਤੁਹਾਡਾ ਕੰਮ ਕਰਦੀ ਹੈਗੀ ਆ ਉਹ ਵਿਲ ਪਾਵਰ, ਤੁਹਾਡੀ ਮੈਂਟਲ ਸਟਰੈਂਥ ਜਿਹੜੀ ਹੈ ਉਹ ਕੰਮ ਕਰਦੀ ਹੈ। ਤੇ ਮੇਰੇ ਨਾਲ ਕਾਫੀ ਜਗ੍ਹਾ ਤੇ ਇੱਦਾਂ ਦੀਆਂ ਚੀਜ਼ਾਂ ਹੋਈਆਂ ਸੀਗੀਆਂ, ਕੈਂਪ 3 ਤੋਂ ਪਹੁੰਚਣ ਤੋਂ ਪਹਿਲਾਂ ਮੈਂ ਕਾਫੀ ਜ਼ਿਆਦਾ ਟਾਇਰਡ ਹੋ ਗਈ ਸੀਗੀ, ਕਿਉਂਕਿ ਜਦੋਂ ਤੁਸੀਂ ਕੈਂਪ 1 ਤੱਕ ਪਹੁੰਚਦੇ ਹੋ, 2 ਤੱਕ ਪਹੁੰਚਦੇ ਹੋ, ਤੁਹਾਡੀ ਬਾਡੀ ਟੋਟਲੀ ਐਗਜ਼ੌਸਟ ਹੋ ਜਾਂਦੀ ਆ, ਤੇ ਕਾਫੀ ਲੋਕੀ ਮੇਰੇ ਨਾਲ ਜਿਹੜੀ ਨਿਊਜ਼ੀਲੈਂਡ ਦੀ ਕੁੜੀ ਸੀ ਉਹ ਕੈਂਪ 2 ਤੋਂ ਵਾਪਸ ਚਲੀ ਗਈ ਸੀਗੀ, ਪਰ ਮੈਂ ਕੈਂਪ 3 ਤੇ ਜਦੋਂ ਪਹੁੰਚਣਾ ਸੀ ਉੱਥੇ 100-150 ਮੀਟਰ ਪਿੱਛੇ ਬਹੁਤ ਹੀ ਜ਼ਿਆਦਾ ਟਾਇਰਡ ਹੋਈ, ਤੇ ਮੈਂ ਚਾਹੁੰਦੀ ਸੀਗੀ ਵੀ ਉੱਥੇ ਥੋੜ੍ਹਾ ਜਿਹਾ ਰੁਕਾਂ, ਪਰ ਮੇਰਾ ਜਿਹੜਾ ਸ਼ੈਰਪਾ ਗਾਈਡ ਉਹ ਮੈਨੂੰ ਕਹਿੰਦਾ ਵੀ ਨਹੀਂ ਜੀ, ਅਸੀਂ ਆਪਾਂ ਇੱਥੇ ਰੁਕ ਗਏ ਤਾਂ ਆਪਾਂ ਫਰੋਜ਼ਨ ਹੋ ਜਾਣਾ, ਟੈਂਟ 'ਚ ਪਹੁੰਚਣਾ ਜ਼ਰੂਰੀ ਆ, ਵੀ ਚਾਹੇ ਛੋਟੇ ਛੋਟੇ ਸਟੈਪ ਲੈ ਕੇ ਜਾਂਦੀ ਰਹੇ। ਤਾਂ ਉਸ ਟਾਈਮ ਸਾਡੇ ਕੋਲ ਪਾਣੀ ਜਿਹੜਾ ਸੀ ਉਹ ਵੀ ਫਰੋਜ਼ਨ ਹੋਇਆ ਹੋਇਆ ਸੀ, ਕਿਉਂਕਿ ਮਾਈਨਸ ਟੈਂਪਰੇਚਰ ਹੁੰਦਾ, ਤੇ ਉਹ ਡੀਹਾਈਡਰੇਸ਼ਨ ਵੀ ਹੋਈ ਹੋਈ ਸੀਗੀ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜੂਝਦੀ, ਤੇ ਮੇਰੇ ਜਿਹੜਾ ਗਾਈਡ ਸੀਗਾ ਤੇ ਉਹਨੇ ਕਿਹਾ ਕਿ ਮੈਂ ਉੱਪਰ ਜਾ ਕੇ, ਕਿਉਂਕਿ ਉਹ ਬੜੇ ਤਕੜੇ ਨੇ, ਕਹਿੰਦਾ ਮੈਂ ਉੱਪਰ ਜਾ ਕੇ ਆਪਣਾ ਪਾਣੀ ਗਰਮ ਲੈ ਕੇ ਆਉਣਾ, ਤੂੰ ਹਾਫ ਵੀ ਮੈਨੂੰ ਮਿਲ। ਮੈਂ ਕਿਹਾ ਚਲੋ ਠੀਕ ਆ, ਤੇ ਉਸ ਟਾਈਮ ਉਹ ਤਾਂ ਚਲਾ ਗਿਆ, ਤੇ ਮੈਂ ਆਪਣੇ ਹੱਥਾਂ ਨੂੰ ਆਪਸ ਚ ਮਾਰ ਰਹੀ ਤੇ ਪੈਰਾਂ ਨੂੰ ਹੇਠਾਂ ਬਰਫ਼ ਦੇ ਉੱਪਰ ਉਹ ਕਰ ਰਹੀ, ਕਿਉਂਕਿ ਤੁਹਾਡੀ ਬਾਡੀ ਜਿਹੜੀ ਆ ਵਾਰਮ ਰਹਿਣੀ ਬਹੁਤ ਜ਼ਰੂਰੀ ਆ, ਤੇ ਉਹ ਜਦੋਂ ਤੁਸੀਂ ਰੁਕਦੇ ਹੋ ਤਾਂ ਰੁਕਣ ਨਾਲ ਤੁਹਾਡੇ ਹੱਥ ਪੈਰ ਠੰਡੇ ਹੋਣ ਲੱਗ ਜਾਂਦੇ ਨੇ। ਤਾਂ ਮੈਂ ਉਸ ਟਾਈਮ ਉੱਪਰ ਨੂੰ ਦੇਖਦੀ ਸੀਗੀ ਤਾਂ ਰੱਸੀ ਬਿਲਕੁਲ ਖਾਲੀ, ਪਰ ਮੈਨੂੰ ਜਿੱਦਾਂ ਕਹਿ ਲਓ ਵੀ 40-30 ਮੀਟਰ ਤੱਕ ਮਸਾਂ ਦਿਖਦੀ ਸੀ, ਜਿਹੜੀ ਹੇਠਾਂ ਵਾਲੀ ਰੱਸੀ ਸੀ ਉਹ ਤਾਂ 10 ਮੀਟਰ ਮਸਾਂ ਦਿਖਦੀ ਸੀਗੀ, ਤੇ ਜਦੋਂ ਹੇਠਾਂ ਦੇਖਾਂ ਤੇ ਉੱਧਰ ਵੀ ਨਾ ਕੁਛ, ਪੂਰੀ ਬਰਫ਼ ਸੀਗੀ, ਉਹ ਇੱਕ ਨਾ ਇਹ ਮਹਿਸੂਸ ਮਹਿਸੂਸ ਹੁੰਦਾ ਜਿਸ ਤੁਸੀਂ ਇੱਕ ਖਲਾ ਜੇ ਚ ਖੜੇ ਹੋ ਹਨਾ, ਤੇ ਉੱਪਰ ਓਦਾਂ ਕੋਈ ਪ੍ਰੋਪਰ ਜਗ੍ਹਾ ਤੇ ਹੈ ਨੀ ਖੜਨ ਦੀ, ਤੇ ਨਾ ਹੁਣ ਉੱਥੇ ਕੋਈ ਨੀ ਸੀਗਾ ਮੇਰੇ ਕੋਲ, ਮੇਰੇ ਕੋਲ ਫੋਨ ਸੀਗਾ ਮੇਰਾ, ਉਹਦੇ ਵਿੱਚ ਡਾਊਨਲੋਡ ਕੀਤਾ ਹੋਇਆ ਸੀਗਾ ਮੈਂ ਪਾਠ, ਤੇ ਉਹ ਸ਼ਾਮ ਦਾ ਟਾਈਮ ਸੀ, ਫਿਰ ਮੈਂ ਰਹਿ ਰਹਿ ਸਾਹਿਬ ਦਾ ਪਾਠ ਚਲਾਇਆ, ਤੇ ਉਹ ਜਦੋਂ ਸ਼ਬਦ ਉਸ ਹਵਾਵਾਂ ਦੇ ਵਿੱਚ ਉਸ ਕਹਿ ਲਓ ਵੀ ਖਲਾ ਦੇ ਵਿੱਚ ਜਦੋਂ ਗੂੰਜੇ ਨਾ, ਤਾਂ ਬੜੀ ਮਤਲਬ ਮੈਨੂੰ ਬੜੀ ਸ਼ਕਤੀ ਮਿਲੀ, ਬੜਾ ਮੈਨੂੰ ਮੈਂ ਪਾਵਰਫੁਲ ਮਹਿਸੂਸ ਕੀਤਾ, ਤੇ ਉਸ ਤੋਂ ਬਾਅਦ ਫਿਰ ਮੈਂ ਚਲਦੀ ਗਈ ਤੇ ਮੇਰਾ ਜਿਹੜਾ ਸ਼ਰਪਾ ਸੀਗਾ ਉਹ ਮੈਨੂੰ ਫਿਰ ਅੱਧੇ ਰਾਹ ਦੇ ਵਿੱਚ ਮਿਲਿਆ, ਪਾਣੀ ਪੀਤਾ ਸੀ, ਤੇ ਪਾਣੀ ਪੀ ਕੇ ਫਿਰ ਅਸੀਂ ਕੈਂਪ 3 ਤੇ ਪਹੁੰਚੇ।
5: ਤੇ ਖਾਣ ਪੀਣ ਦੀਆਂ ਵਸਤਾਂ ਦਾ ਕਿਵੇਂ ਫਿਰ ਮੈਨੇਜ ਕਰਦੇ ਹੋ, ਜਾਂ ਇੱਕ ਵੀ ਚੀਜ਼ ਦੱਸਿਓ ਕਿੰਨੇ ਕੁ ਦਿਨ ਲੱਗੇ ਸੀ ਚੜਨ ਨੂੰ ਵਾਪਸ ਆਉਣ ਨੂੰ?
6: ਹਾਂਜੀ, ਮੈਨੂੰ 21 ਦਿਨ ਲੱਗੇ ਸੀਗੇ ਸਮਿਟ ਤੇ, ਤੇ ਉਸ ਤੋਂ ਬਾਅਦ ਫਿਰ ਮੈਂ ਡਿਸੈਂਡ ਜਿਹੜਾ ਹੈਗਾ ਹੇਠਾਂ ਨੂੰ ਆਉਣਾ ਸ਼ੁਰੂ ਕੀਤਾ ਸੀਗਾ, ਤੇ 21ਵੇਂ ਦਿਨ ਮੈਂ ਟੌਪ ਤੇ ਸੀਗੀ ਜਿਹੜੇ ਉਹਦੀ ਸਮਿਟ ਤੇ। ਤੇ ਖਾਣ ਪੀਣ ਦਾ ਜਿਹੜਾ ਹੈਗਾ, ਖਾਣ ਪੀਣ ਬੇਸ ਕੈਂਪ ਤੱਕ ਤਾਂ ਉੱਥੇ, ਕਿਉਂਕਿ ਕੁਕਿੰਗ ਦਾ ਸਾਰਾ ਸਿਸਟਮ ਹੁੰਦਾ, ਮੈਂ 8K ਐਕਸਪੀਡੀਸ਼ਨ ਕੰਪਨੀ ਹੈ ਉਹਦੇ ਥਰੂ ਗਈ ਸੀਗੀ, ਤੇ ਕੰਪਨੀ ਵਰਲਡ ਦੀ ਨੰਬਰ 1 ਕੰਪਨੀ ਆ ਉਹ, ਤੇ ਕਿਉਂਕਿ ਮੈਨੂੰ ਸੀਗਾ ਕਿ ਤੁਹਾਡੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਐਡਵੈਂਚਰ ਕਰਦੇ ਹੋ, ਸਪੈਸ਼ਲੀ ਐਕਸਪੀਡੀਸ਼ਨ, ਕਿਉਂਕਿ ਐਕਸਪੀਡੀਸ਼ਨਸ ਔਖੀਆਂ ਹੀ ਹੁੰਦੀਆਂ ਨੇ। ਤੇ ਉਸ ਤੋਂ ਬਾਅਦ ਫਿਰ ਜਿਹੜਾ ਖਾਣ ਪੀਣ ਦਾ ਜਿਹੜਾ ਹੈਗਾ ਉਹ ਤੁਸੀਂ ਆਪਣੇ ਬੈਕਪੈਕ ਦੇ ਵਿੱਚ ਉੱਪਰ ਦਾ ਸਾਰਾ ਉਹ ਨਾਲ ਹੀ ਲੈ ਕੇ ਜਾਂਦੇ ਹੋ, ਤੇ ਉਹ ਇੰਸਟੈਂਟ ਫੂਡ ਹੁੰਦਾ, ਮੈਗੀ ਹੋ ਗਈਆਂ, ਨੂਡਲਸ, ਸੂਪ ਹੋ ਗਏ, ਜਾਂ ਮੂਜ਼ਲੀ, ਜਿਹੜੀ ਵੀ ਚੀਜ਼ ਦੇ ਵਿੱਚ ਤੁਸੀਂ ਗਰਮ ਪਾਣੀ ਪਾ ਕੇ ਉਹਨੂੰ ਥੋੜਾ ਜਿਹਾ ਸਟੀਮ ਹੋ ਜੇ, ਹਾਂਜੀ, ਉਹ ਲਾਈਟ ਫੂਡ ਹੁੰਦਾ, ਤੇ ਉਹ ਬਾਕੀ ਕਹਿ ਲਓ ਵੀ ਫੂਡ ਬਕਵਾ ਜਿਹਾ ਫੂਡ ਹੁੰਦਾ ਜੀ।
5: ਪਰ ਜਦੋਂ ਚੱਲੇ ਸੀ ਇਸ ਸਫ਼ਰ ਵੱਲ ਨੂੰ, ਜਦੋਂ ਪਰਿਵਾਰ ਨਾਲ ਗੱਲ ਕੀਤੀ ਸੀ ਪਿੱਛੇ ਪੰਜਾਬ ਦੇ ਵਿੱਚ ਵੀ, ਕੀ ਰਿਐਕਸ਼ਨ ਸੀਗਾ ਸਾਰਿਆਂ ਦਾ?
6: ਰਿਐਕਸ਼ਨ ਸਾਰਿਆਂ ਦਾ ਬਸ ਇਹੀ ਸੀਗਾ ਕਿ ਹੁਣ ਕਿੱਥੇ ਜਾਣਾ, ਤੇ ਉਹਨਾਂ ਦਾ ਇੱਕ ਵਾਰੀ ਤਾਂ ਜ਼ਰੂਰ ਹੁੰਦਾ ਕਿਉਂਕਿ ਇਹ ਜਿਹੜੀ ਮਾਊਂਟੇਨ ਹੈ ਉਹ ਟਫ ਮਾਊਂਟੇਨ ਸੀਗੀ, ਤੇ ਪਰ ਮੇਰਾ ਪਰਿਵਾਰ, ਮੇਰੇ ਹਸਬੈਂਡ ਸਵਰਨ ਬਰਨਾਲਾ, ਉਹ ਹਮੇਸ਼ਾ ਮੇਰੇ ਨਾਲ ਖੜੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਇਹਨੇ ਕੋਈ ਚੀਜ਼ ਡਿਸਾਈਡ ਕੀਤੀ ਆ ਤਾਂ ਇਹਨੇ ਇਹ ਚੀਜ਼ ਕਰਨੀ ਹੀ ਕਰਨੀ ਹੈ। ਉਹ ਮੈਨੂੰ ਵੈਸੇ ਤਾਂ ਉਹ ਕਦੀ ਵੀ ਉਹ ਮੈਨੂੰ ਮਨਾ ਨਹੀਂ ਕਰਦੇ, ਪਰ ਜਿਹੜੀ ਉਹਨਾਂ ਦੀ ਸਪੋਰਟ ਇਹਦੇ ਦੌਰਾਨ ਰਹੀ ਹੈ, ਕਿਉਂਕਿ ਇਹ ਬਹੁਤ ਲੰਬਾ ਸਫ਼ਰ ਸੀਗਾ, ਤਕਰੀਬਨ ਮੈਂ ਪਿਛਲੇ ਸਾਲ ਜਦੋਂ ਗਈ ਸੀਗੀ ਉਦੋਂ ਐਵਰੈਸਟ ਬੇਸ ਕੈਂਪ ਗਈ ਸੀਗੀ, ਤੇ ਲਬੂਚੇ ਪੀਕ ਜਿਹੜੀ ਕਿ 6119 ਤੇ ਹੈ ਉਹ ਵੀ ਟੈਕਨੀਕਲ ਪੀਕ ਸੀਗੀ, ਉਹ ਵੀ ਮੈਂ ਕੀਤੀ ਸੀਗੀ, ਤਾਂ ਉਹ ਕਹਿ ਲਓ ਵੀ ਇਸ ਸਾਰੇ ਸਫ਼ਰ ਦੇ ਵਿਟਨੈਸ ਨੇ। ਜਦੋਂ ਮੈਂ ਘਰ ਤੋਂ ਕਿਸੇ ਪ੍ਰੈਕਟਿਸ ਲਈ ਜਾ ਰਹੀ ਹਾਂ, ਜਾਂ ਘਰ ਤੋਂ ਸਵੇਰੇ ਉੱਠ ਸਾਰਿਆਂ ਨੂੰ ਛੱਡ ਕੇ ਜਾ ਰਹੀ ਹਾਂ, ਜਾਂ ਘਰੇ ਜਦੋਂ ਕੋਈ ਮਹਿਮਾਨ ਕਹਿ ਲਓ ਆਏ ਹੁੰਦੇ ਨੇ, ਉਹ ਟਾਈਮ ਮੈਂ 5 ਮਿੰਟ ਕਹਿ ਕੇ ਮੈਂ ਅੱਧਾ ਅੱਧਾ ਘੰਟਾ ਮੁੜਦੀ ਨਹੀਂ ਸੀਗੀ, ਤਾਂ ਉਹ ਇਹਨਾਂ 'ਚ ਸਾਰੀਆਂ ਚੀਜ਼ਾਂ ਦੇ ਵਿਟਨੈਸ ਨੇ, ਉਹਨਾਂ ਨੇ ਮੇਰੀ ਮਿਹਨਤ
5: ਦੇਖੀ। ਖਿਲਾੜੀ ਉਹਨਾਂ ਨੂੰ ਪਤਾ ਹੈ
6: ਜੀ।
4: ਤੁਸੀਂ ਸੁਣੀ ਬਹੁਤ ਹੀ ਪ੍ਰੇਰਨਾਦਾਇਕ ਗੱਲਬਾਤ ਸੁੱਖੀ ਬਲ ਹੋਰਾਂ ਦੇ ਨਾਲ। ਇਸ ਗੱਲਬਾਤ ਦਾ ਇਹ ਪਹਿਲਾ ਭਾਗ ਸੀਗਾ, ਉਹਨਾਂ ਨੇ ਆਪਣੀ ਯਾਤਰਾ ਸਾਂਝੀ ਕੀਤੀ। ਅੱਜ ਕੱਲ੍ਹ ਇੱਥੇ ਵੀ ਆਸਟ੍ਰੇਲੀਆ 'ਚ ਵਿੱਚ ਵੀ ਠੰਡ ਸ਼ੁਰੂ ਹੋ ਗਈ ਹੋਈ ਹੈ, ਵਿੰਟਰ ਸੀਜ਼ਨ ਆ ਗਿਆ, ਥੋੜ੍ਹੀ ਜਿਹੀ ਵੀ ਠੰਡ ਪੈ ਜੇ ਫਟਾਫਟ ਅਸੀਂ ਚਾਹ ਕੌਫੀ ਦੇ ਦੁਆਲੇ ਹੋ ਜਾਂਦੇ ਹਾਂ, ਮੋਟੇ ਕੱਪੜੇ ਪਾ ਲੈਂਦੇ ਹਾਂ, ਪਰ ਬਰਫਾਂ ਦੇ ਵਿੱਚ ਜਾ ਕੇ ਪਹਾੜਾਂ ਨੂੰ ਸਰ ਕਰਨਾ ਆਮ ਹਰ ਕਿਸੇ ਦਾ ਕੰਮ ਨਹੀਂ ਹੁੰਦਾ। ਇਹ ਸੁੱਖੀ ਬਲ ਹੋਰਾਂ ਦੇ ਲਿਖਿਆ ਆਇਆ ਹੋਇਆ, ਬਹੁਤ ਬਾਖੂਬੀ ਇਹਨਾਂ ਨੇ ਕੀਤਾ। ਇਸ ਤੋਂ ਪਹਿਲਾਂ ਵੀ ਜਿਹੜੀਆਂ ਇਹਨਾਂ ਨੇ ਯਾਤਰਾਵਾਂ ਕੀਤੀਆਂ ਉਹਦੇ ਬਾਰੇ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਨਗੇ, ਜੋ ਤੁਸੀਂ ਕੱਲ੍ਹ ਸੁਣ ਸਕਦੇ ਹੈਗੇ ਹੋ। ਦੋਸਤੋ, ਮੈਂ ਸੋਚਿਆ ਸੀ ਕਿ ਇਸ ਤੋਂ ਬਾਅਦ ਤੁਹਾਨੂੰ ਗੀਤ ਸੁਣਾਵਾਂਗਾ, ਜੇ ਪੁੱਤਰ ਮਿਠੜੇ ਮੇਵੇ ਧੀਆਂ ਮਿਸ਼ਰੀ ਡਲੀਆਂ, ਪਰ ਮੈਂ ਬ੍ਰੇਕ ਦਾ ਸਮਾਂ ਹੋ ਰਿਹਾ ਉਸ ਨੂੰ ਮੈਂ ਸੰਭਾਲ ਕੇ ਰੱਖ ਲੈਣਾ, ਅਤੇ ਬ੍ਰੇਕ ਤੋਂ ਬਾਅਦ ਜਿਹੜਾ ਅਸੀਂ ਸੈਗਮੈਂਟ ਚਲਾਵਾਂਗੇ ਅਤੇ ਉਸ ਤੋਂ ਬਾਅਦ ਇਹ ਗਾਣਾ ਜ਼ਰੂਰ ਸੁਣਾਵਾਂਗੇ, ਕਿਉਂਕਿ ਬਿਲਕੁਲ ਸੁੱਖੀ ਬਲ ਜੀ ਉੱਤੇ ਢੁੱਕਦਾ ਹੈਗਾ, ਅਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਹੈਗੀਆਂ ਕਿਸੇ ਤੋਂ ਵੀ ਘੱਟ ਨਹੀਂ ਹੈਗੀਆਂ, ਬੜੇ ਮਾਣ ਦੀ ਗੱਲ ਹੈ। ਅਤੇ ਚਲੋ ਲੈਂਦੇ ਹਾਂ ਜੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਇੱਕ ਹੋਰ ਗੱਲਬਾਤ ਲੈ ਕੇ, ਜਿਹੜੀ ਹੈਗੀ ਹੈ ਆਸਟ੍ਰੇਲੀਅਨ ਸਿੱਖ ਅਵਾਰਡਸ ਦੇ ਬਾਰੇ ਵਿੱਚ। ਇਹ ਜਿਹੜੀ ਗੱਲਬਾਤ ਹੈ, ਹਰ ਸਾਲ ਅਵਾਰਡਸ ਕਰਵਾਏ ਜਾਂਦੇ ਆ, ਅਤੇ ਇਹ ਇਹਨਾਂ ਵਾਸਤੇ ਨਾਮਜ਼ਦਗੀਆਂ ਹੁਣ ਖੁੱਲ੍ਹ ਚੁੱਕੀਆਂ ਹੋਈਆਂ, ਇਹ ਕਿਵੇਂ ਭਰੀਆਂ ਜਾ ਸਕਦੀਆਂ ਅਤੇ ਕਦੋਂ ਤੱਕ ਭਰੀਆਂ ਜਾ ਸਕਦੀਆਂ, ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਬ੍ਰੇਕ ਤੋਂ ਬਾਅਦ।
7: Con Spectrum TV no me pierdo ni un partido porque tengo todas mis aplicaciones favoritas juntas. ¡Golazo! Más TV en vivo y todos los canales de deportes. ¡Se va! ¡Se va! ¡Se fue! Todo en un mismo lugar sin pagar extra. ¡Canasta! Un plan, un precio, un lugar y todos sus deportes. Visita Spectrum.com/toda tu TV para más información.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring

0: real-life stories, expert advice, and valuable tips to help you find a job and advance your career. Work in progress. Listen now wherever you get your podcasts.
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
2: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
3: sbs.com.au/punjabi nu apna online homepage banao taziyan khabran chalant mamlyan ate manoranjan layi sbs.com.au/punjabi naal judo ki tusi sbs punjabi sunna pasand karde ho vicharan di ladi nu sade facebook page utte jari rakho sade facebook page nu pasand karo ate apne vichar vi sanje karo dekho sbs punjabi facebook te
4: ਜੀ ਹਾਜ਼ਰੀਨ, ਮੈਂ MP ਸਿੰਘ SBS ਪੰਜਾਬੀ ਵਾਸਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਜੀ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜੋ ਅੱਜ ਪੇਸ਼ ਹੋ ਰਿਹਾ ਜੀ ਸਿਡਨੀ ਸਟੂਡੀਓ ਤੋਂ। ਦੋਸਤੋ, ਸਾਡੇ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਲੋਕ ਹੈਗੇ ਜਿਹੜੇ ਕਾਫੀ ਵੱਡੀਆਂ ਵੱਡੀਆਂ ਉਪਲਬਧੀਆਂ ਹਾਸਲ ਕਰਦੇ ਆ, ਕਾਫੀ ਵੱਡੇ ਵੱਡੇ ਕਾਰਜ ਕਰਦੇ ਆ, ਪਰ ਅਕਸਰ ਉਹ ਸ਼ਰਮ ਮਹਿਸੂਸ ਕਰਦੇ ਆ ਅਤੇ ਉਹ ਅੱਗੇ ਆ ਕੇ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ, ਜਿਹਨੂੰ ਕਹਿੰਦੇ ਕਿ ਸੈਲ ਯੂਅਰ ਸੈਲਫ, ਉਹ ਨਹੀਂ ਕਰ ਪਾਉਂਦੇ। ਨੇਚਰ ਹੁੰਦੀ ਹੈ ਜੀ ਸਾਡੇ ਭਾਈਚਾਰੇ ਵਿੱਚ ਇਸ ਤਰ੍ਹਾਂ ਦਾ ਸਾਡਾ ਮਾਹੌਲ ਹੈਗਾ ਕਿ ਅਸੀਂ ਆਪਣੀ ਤਾਰੀਫ ਖੁਦ ਨਹੀਂ ਕਰਦੇ, ਪਰ ਬਹੁਤ ਜ਼ਰੂਰੀ ਹੈ ਇਹਨਾਂ ਲੋਕ ਜਿਹੜੇ ਭਾਈਚਾਰੇ ਦੇ ਲੋਕ ਹੈਗੇ ਇਹਨਾਂ ਨੂੰ ਅਸੀਂ ਇਹਨਾਂ ਦਾ ਮਨ ਦਾ ਜਿਹੜਾ ਸਨਮਾਨ ਹੈਗਾ ਇਹਨਾਂ ਨੂੰ ਦਈਏ। ਅਤੇ ਇਸ ਵਾਸਤੇ ਆਸਟ੍ਰੇਲੀਅਨ ਸਿੱਖ ਅਵਾਰਡਸ ਫੋਰ ਐਕਸੀਲੈਂਸ ਨਾਮੀ ਇੱਕ ਜਿਹੜੇ ਅਵਾਰਡਸ ਹੈਗੇ ਆ ਉਹ ਸ਼ੁਰੂ ਕੀਤੇ ਗਏ ਆ। ਉਹਨਾਂ ਦੇ ਜਿਹੜੇ ਕਿ ਇਸ ਸਾਲ ਦੇ 2026 ਦੇ ਨਾਮਜ਼ਦਗੀਆਂ ਹੈਗੀਆਂ ਉਹ ਹੁਣ ਸ਼ੁਰੂ ਹੋ ਚੁੱਕੀਆਂ ਹੋਈਆਂ। ਇਹ ਰਾਸ਼ਟਰੀ ਪੱਧਰ ਦੇ ਅਵਾਰਡ ਹੈਗੇ ਆ। ਇਹ ਵਪਾਰ, ਖੇਤੀਬਾੜੀ, ਕਲਾ, ਖੇਡਾਂ, ਪੇਸ਼ਾਵਰ ਸੇਵਾਵਾਂ ਅਤੇ ਸਮਾਜ ਸੇਵਾ ਸਮੇਤ ਕਈ ਹੋਰ ਖੇਤਰਾਂ ਵਾਸਤੇ ਦਿੱਤੇ ਜਾਂਦੇ ਆ। ਹੁਣ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੱਲਬਾਤ ਇਹਨਾਂ ਅਵਾਰਡਸ ਦੇ ਬਾਰੇ ਵਿੱਚ ਅਤੇ ਇਹਨਾਂ ਦੇ ਜਿਹੜੇ ਨਾਮਜ਼ਦਗੀਆਂ ਹੈਗੀਆਂ ਕਿਵੇਂ ਭਰੀਆਂ ਜਾ ਸਕਦੀਆਂ। ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਤਾਂ ਤੁਸੀਂ ਉਹਨਾਂ ਨੂੰ ਨੋਮੀਨੇਟ ਕਰ ਸਕਦੇ ਹੋ। ਬੇਸ਼ੱਕ ਉਹ ਅੱਜ ਸ਼ਰਮ ਕਰਦੇ ਹੋਣਗੇ ਆਪ ਖੁਦ ਹੋ, ਪਰ ਤੁਸੀਂ ਉਹਨਾਂ ਦੇ ਬਿਹਾਫ ਦੇ ਉੱਤੇ ਤੁਸੀਂ ਨਾਮਜ਼ਦਗੀ ਵਗੈਰਾ ਭਰ ਸਕਦੇ ਹੋ ਜਾਂ ਬਾਕੀਆਂ ਨੂੰ ਦੱਸ ਸਕਦੇ ਹੈਗੇ ਹੋ। ਅਤੇ ਇੱਥੇ ਯਾਦ ਆ ਗਿਆ ਕਿ ਜਿਹੜੇ ਸਾਡੇ ਪ੍ਰੋਗਰਾਮ ਦੇ ਸਾਰੇ ਸੈਗਮੈਂਟ ਹੈਗੇ ਆ ਜੋ ਵੀ ਅਸੀਂ ਪੇਸ਼ ਕਰਦੇ ਹਾਂ ਅਤੇ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਆਪਣੀ ਵੈਬਸਾਈਟ sbs.com.au/punjabi 'ਤੇ ਪਾਉਂਦੇ ਰਹਿੰਦੇ ਹਾਂ ਅਤੇ ਉਹਨਾਂ ਦਾ ਲਿੰਕ ਸੋਸ਼ਲ ਮੀਡੀਆ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਜਿਸਦਾ ਪਤਾ ਹੈ SBS ਪੰਜਾਬੀ ਉਹਨਾਂ ਉੱਤੇ ਨਾਲੋਂ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਦੋਸਤੋ, ਬਹੁਤ ਜ਼ਰੂਰੀ ਹੈ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੁੰਦੇ ਹੋ ਤਾਂ ਸਾਡਾ ਪੇਜ ਲਾਈਕ ਕਰਿਓ, ਉਹਨੂੰ ਦੂਜਿਆਂ ਨਾਲ ਵੀ ਸ਼ੇਅਰ ਕਰਿਓ ਅਤੇ ਜਿਹੜੀਆਂ ਸਾਡੀਆਂ ਸਟੋਰੀਜ਼ ਹੈਗੀਆਂ, ਸੈਗਮੈਂਟਸ ਹੈਗੇ ਆ, ਖਾਸ ਜਿਹੜੇ ਅਸੀਂ ਉੱਥੇ ਪਾਉਂਦੇ ਹਾਂ ਉਹਨਾਂ ਨੂੰ ਦੂਜਿਆਂ ਨਾਲ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਅਤੇ ਆਪਣੀ ਜਿਹੜੀ ਫੀਡਬੈਕ ਹੈ ਉਹ ਸਾਡੇ ਨਾਲ ਪੁੱਛਦੀ ਕਰਦੇ ਰਹੋ। ਈਮੇਲ ਕਰ ਸਕਦੇ ਹੋ punjabi.program@sbs.com.au, ਸਾਡੇ ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜ 'ਤੇ ਜਾ ਕੇ ਤੁਸੀਂ ਆਪਣਾ ਸੁਨੇਹਾ ਇਨਬੋਕਸ ਕਰ ਸਕਦੇ ਹੋ। ਮੈਂ ਬਹੁਤ ਤੇਜ਼ ਗੱਡੀ ਦੌੜਾਈ ਹੋਈ ਹੈ ਕਿਉਂਕਿ ਮੈਂ ਚਾਹੁੰਦਾ ਕਿ ਟਾਈਮ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਮੈਨੇਜ ਕੀਤਾ ਜਾਏ ਅਤੇ ਇਹ ਗੱਲਬਾਤ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਗੀਤ ਜਿਹੜਾ ਕਿ ਮੈਂ ਸੋਚਿਆ ਸੀ ਪਹਿਲਾਂ ਸੁਣਾਉਣ ਵਾਸਤੇ, ਜੇ ਪੁੱਤਰ ਮਿਛੜੇ ਮੇਵੇ ਧੀਆਂ ਮਿਛੜੀ ਡਲੀਆਂ।
5: SBS ਦੇ ਮੈਲਬਨ ਸਟੂਡੀਓ ਤੋਂ ਮੈਂ ਸੁਮੀਤ ਕੌਰ ਸਵਾਗਤ ਕਰਦੀ ਹਾਂ। ਦੋਸਤੋ, ਤੀਜੇ ਆਸਟ੍ਰੇਲੀਅਨ ਸਿੱਖ ਅਵਾਰਡਸ ਫਾਰ ਐਕਸੀਲੈਂਸ ਹੋਣ ਜਾ ਰਹੇ ਨੇ। ਇਹ ਅਵਾਰਡਸ ਆਸਟ੍ਰੇਲੀਆ ਭਰ ਵਿੱਚ ਇੱਥੋਂ ਦੇ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਵਕਾਰੀ ਸਨਮਾਨ ਸਮਾਰੋਹ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸਿਡਨੀ ਤੋਂ ਟੈਲੀਫੋਨ ਲਾਈਨ ਤੇ ਮਹਿੰਦਰ ਸਿੰਘ ਖਾਲਸਾ ਜੀ ਨੇ ਸਾਂਝ ਪਾਈ ਹੈ। ਆਓ ਉਹਨਾਂ ਤੋਂ ਇਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ। ਜੀ ਮਹਿੰਦਰ ਜੀ, ਜੀ ਆਇਆਂ ਨੂੰ
6: ਸਤਿ ਸ਼੍ਰੀ ਅਕਾਲ ਜੀ, ਐਂਡ ਥੈਂਕ ਯੂ SBS ਪੰਜਾਬੀ ਸ਼ਰੋਤਾ ਵਾਸਤੇ ਕਿ ਮੈਨੂੰ ਇੱਕ ਮੌਕਾ ਦਿੱਤਾ ਹੈ ਆਸਟ੍ਰੇਲੀਅਨ ਸਿੱਖ ਅਵਾਰਡਸ ਫਾਰ ਐਕਸੀਲੈਂਸ ਦੇ ਬਾਰੇ ਮੈਂ ਦੱਸਣ ਵਾਸਤੇ।
5: ਜੀ ਮਹਿੰਦਰ ਜੀ, ਅਵਾਰਡਸ ਬਾਰੇ ਥੋੜਾ ਦੱਸੋ, ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਤੇ ਕੀ ਮਾਨਤਾ ਹੈ ਇਹਨਾਂ ਅਵਾਰਡਸ ਦੀ?
6: ਐਕਚੁਅਲੀ ਬੈਕਗ੍ਰਾਉਂਡ ਇਹ ਹੈ ਕਿ ਆਸਟ੍ਰੇਲੀਆ ਵਿੱਚ ਕਰੀਬ 2 ਲੱਖ ਤੋਂ ਜ਼ਿਆਦਾ ਸਿੱਖ ਪਰਿਵਾਰ

0: Con Spectrum TV no me pierdo ni un partido, porque tengo todas mis aplicaciones favoritas juntas. ¡Golazo! Más TV en vivo y todos los canales de deportes. ¡Se va! ¡Se va! ¡Se fue! Todo en un mismo lugar sin pagar extra. ¡Canasta! Un plan, un precio, un lugar y todos sus deportes. Visita spectrum.com/todatuTV para más información.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've give up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: You're listening to SBS Audio. We are currently in an ad break. Your program will resume shortly. Your program will resume shortly.
5: ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
6: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
7: Sigue conectado ante lo inesperado con Invincible Wi-Fi de Spectrum. Invincible Wi-Fi te mantiene conectado con internet con fibra óptica, red 5G automática y batería de respaldo de 8 horas para que nada te detenga. Trabaja, haz streaming, sigue conectado con amigos y familia, pase lo que pase. Nada te detiene con Invincible Wi-Fi de Spectrum. Aplican restricciones, servicio no disponible en todas las áreas.
5: ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਦੇ ਉੱਤੇ। ਇਹ ਮੈਂ MP ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਕਰਦਾ ਹਾਂ ਜੀ ਸਵਾਗਤ। ਦੋਸਤੋ, ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਵਿੱਚ ਆ ਕੇ ਬੁੱਧਵਾਰ ਵਾਲੇ ਪ੍ਰੋਗਰਾਮ, ਹਰ ਬੁੱਧਵਾਰ ਵਾਲੇ ਦਿਨ ਅਸੀਂ ਤੁਹਾਨੂੰ ਜੋੜਦੇ ਹੁੰਦੇ ਹਾਂ ਬਾਲੀਵੁੱਡ ਦੀ ਖਬਰਸਾਰ ਦੇ ਨਾਲ ਕਿ ਫਿਲਮੀ ਦੁਨੀਆ ਦੇ ਵਿੱਚ ਕੀ ਹਲਚਲ ਹੋ ਰਹੀ ਹੈ। ਇਹ ਸਾਰਾ ਕੁਝ ਪੇਸ਼ ਕਰਦੇ ਹਨ ਸਾਡੇ ਪ੍ਰੋਗਰਾਮ ਸਾਥੀ ਇੰਡੀਆ ਤੋਂ ਹਰਪ੍ਰੀਤ ਕੌਰ ਹੋਰੀ। ਅਤੇ ਦੋਸਤੋ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਨਾ ਚਾਹਾਂਗਾ ਕਿ ਤੁਹਾਡਾ ਇਹ ਪ੍ਰੋਗਰਾਮ ਹਰ ਰੋਜ਼ ਹੁਣ ਤੁਸੀਂ ਦੋ ਵਾਰ ਸੁਣ ਸਕਦੇ ਹੋ। 4 to 5 ਇਹ ਲਾਈਵ ਪੇਸ਼ ਹੁੰਦਾ ਹੈ, ਤੁਸੀਂ ਉਹਦੇ ਦੌਰਾਨ ਮੇਰੇ ਨਾਲ ਤੁਸੀਂ ਸੰਪਰਕ ਵੀ ਬਣਾ ਸਕਦੇ ਹੋ, SMS ਵਗੈਰਾ ਭੇਜ ਸਕਦੇ ਹੋ। ਅਤੇ ਇਸ ਦਾ ਰਿਪੀਟ ਰਾਤ ਨੂੰ 9 to 10 SBS ਦੇ ਚੈਨਲ SBS 2 ਦੇ ਉੱਤੇ ਹੁੰਦਾ ਹੈ। ਦੋਸਤੋ, ਤੁਹਾਡਾ ਪ੍ਰੋਗਰਾਮ ਤੁਹਾਡਾ ਆਪਣਾ, ਤੁਸੀਂ ਕਦੇ ਵੀ ਇਹਦੇ ਨਾਲ ਜੁੜ ਸਕਦੇ ਹੋ। ਜਿਹੜੀ ਸਾਡੀ ਐਪ ਹੈ ਉੱਥੋਂ ਤੁਸੀਂ ਪ੍ਰੋਗਰਾਮ, ਜੇ ਤੁਸੀਂ ਲਾਈਵ ਮਿਸ ਕਰ ਗਏ ਹੋ ਤਾਂ ਉਹਦੇ ਰਿਪੀਟ ਪ੍ਰੋਗਰਾਮ ਉੱਥੇ ਪਏ ਹੁੰਦੇ ਆ ਪਿਛਲੇ ਸਾਰੇ ਹਫ਼ਤੇ ਦੇ, ਉਹ ਜਾ ਕੇ ਤੁਸੀਂ ਸੁਣ ਸਕਦੇ ਹੋ। ਅਤੇ ਇਹ ਜ਼ਰੂਰ ਤੁਹਾਡਾ ਜਿਹੜਾ ਪ੍ਰੋਗਰਾਮ ਹੈਗਾ ਇਹਨੂੰ ਦੂਜੇ ਨਾਲ ਵੀ ਸ਼ੇਅਰ ਕਰਿਓ। ਜੇ ਨਵੇਂ ਮਾਈਗ੍ਰੈਂਟਸ ਆਉਂਦੇ ਆ, ਨਵੇਂ ਪੰਜਾਬੀ ਇੱਥੇ ਆ ਰਹੇ ਆ, ਉਹਨਾਂ ਤੱਕ ਜ਼ਰੂਰ ਇਹ ਸੁਨੇਹਾ ਪਹੁੰਚਾਇਓ। ਲਓ ਸੁਣੋ ਜੀ ਬਾਲੀਵੁੱਡ ਗੱਪਸ਼ਪ, ਅਤੇ ਸਮਾਂ ਮਿਲਿਆ ਤਾਂ ਇੱਕ ਗੀਤ ਨਾਲ ਜੋੜਾਂਗੇ।
8: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਫਰਹਾਨ ਅਖਤਰ ਦੀ ਡੌਨ 3 ਅਚਾਨਕ ਛੱਡ ਦੇਣ ਦੇ ਨਾਲ ਫਿਲਮ ਫੈਡਰੇਸ਼ਨ ਆਫ ਵੈਸਟਰਨ ਸਿਨੇ ਇੰਪਲੋਈਜ਼ ਨੇ ਰਣਵੀਰ ਸਿੰਘ ਤੇ ਬੈਨ ਲਗਾ ਦਿੱਤਾ ਹੈ। ਇਸ ਐਲਾਨ ਦੇ ਬਾਅਦ ਇੰਡਸਟਰੀ ਦੇ ਕਈ ਲੋਕ ਉਹਨਾਂ ਦੇ ਸਪੋਰਟ ਵਿੱਚ ਉਤਰੇ ਨੇ। ਚੰਕੀ ਪਾਂਡੇ ਨੇ ਦੱਸਿਆ ਹੈ ਕਿ 1987 ਵਿੱਚ ਫਿਲਮ ਇੰਡਸਟਰੀ ਦੀ ਹੜਤਾਲ ਸੀ, ਠੀਕ ਉਸੀ ਵੇਲੇ ਉਹਨਾਂ ਦੀ ਫਿਲਮ ਆਗ ਹੀ ਆਗ ਦੀ ਸ਼ੂਟਿੰਗ ਊਟੀ ਵਿੱਚ ਹੋਈ। ਇਸ ਗੱਲ ਤੋਂ ਨਾਰਾਜ਼ ਫੈਡਰੇਸ਼ਨ ਨੇ ਫਿਲਮ ਵਿੱਚ ਕੰਮ ਕਰਨ ਵਾਲੇ ਹਰ ਸ਼ਖਸ ਨੂੰ ਬੈਨ ਕਰ ਦਿੱਤਾ ਸੀ। ਮਨੋਜ ਵਾਜਪੇਈ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਮਾਮਲਾ ਛੇਤੀ ਸੁਲਝ ਜਾਏਗਾ। ਫਿਲਮ ਮੇਕਰ ਸੰਜੇ ਗੁਪਤਾ ਨੇ ਵੀ ਰਣਵੀਰ ਨੂੰ ਬੈਨ ਕਰਨ ਤੇ ਫੈਡਰੇਸ਼ਨ ਦੀ ਨਿੰਦਾ ਕੀਤੀ ਹੈ। ਅਸ਼ੋਕ ਪੰਡਿਤ ਦਾ ਕਹਿਣਾ ਹੈ ਕਿ ਲੋਕਾਂ ਨੇ ਉਹਨਾਂ ਦੇ ਆਦੇਸ਼ ਦਾ ਗਲਤ ਅਰਥ ਕੱਢਿਆ ਹੈ। ਇਹ ਬੈਨ ਨਹੀਂ ਹੈ, ਅਸੀਂ ਕੋਈ ਕੋਰਟ ਨਹੀਂ ਆ, ਅਸੀਂ ਲੋਕਾਂ ਨੂੰ ਬੈਨ ਨਹੀਂ ਕਰ ਸਕਦੇ। ਪੰਜਾਬ ਦੇ 25 ਸਾਲਾ ਸਪ੍ਰਿੰਟਰ ਗੁਰਿੰਦਰ ਵੀਰ ਸਿੰਘ ਨੇ ਭਾਰਤ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਰਾਂਚੀ ਵਿੱਚ ਹੋਈ 29ਵੀਂ ਕੌਮੀ ਸੀਨੀਅਰ ਐਥਲੈਟਿਕਸ ਮਹਾਸੰਘ ਮੁਕਾਬਲੇਬਾਜ਼ੀ 2026 ਵਿੱਚ ਉਹਨਾਂ ਨੇ 10.09 seconds ਵਿਚ 100 meters ਦੀ ਦੌੜ ਪੂਰੀ ਕੀਤੀ। ਗੁਰਿੰਦਰ ਵੀਰ ਸਿੰਘ ਦੀ ਇਸ ਇਤਿਹਾਸਿਕ ਜਿੱਤ ਤੇ ਐਕਟਰ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਹੈ ਕਿ ਉਹ ਇਸ ਉਪਲਬਧੀ ਤੋਂ ਸੱਚਮੁੱਚ ਹੈਰਾਨ ਨੇ। ਅਕਸ਼ੇ ਨੇ ਉਹਨਾਂ ਦੀਆਂ ਪੰਜਾਬੀ ਜੜਾਂ ਅਤੇ ਆਰਮ ਫੋਰਸਿਸ ਨਾਲ ਜੁੜੇ ਉਹਨਾਂ ਦੇ ਜੁੜਾਵ ਤੇ ਮਾਣ ਜਤਾਇਆ। ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਸ ਨੂੰ ਪੂਰੇ ਮੁਲਕ ਦੇ ਲਈ ਮਾਣ ਦੀ ਗੱਲ ਦੱਸੀ ਅਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਗੁਰਿੰਦਰ ਵੀਰ ਦੀ ਇਹ ਕਾਮਯਾਬੀ ਭਾਰਤ ਦੇ ਆਉਣ ਵਾਲੇ ਨਵੇਂ ਰੇਸਰਸ ਨੂੰ ਪ੍ਰੇਰਿਤ ਕਰੇਗੀ। ਬੌਬੀ ਦਿਓਲ ਸਟਾਰਰ ਫਿਲਮ ਬੰਦਰ ਦਾ ਨਵਾਂ ਗਾਣਾ ਪਿੰਜਰਾ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮਾਂ ਵਿੱਚ ਆਪਣੀ ਸ਼ਾਨਦਾਰ ਐਕਟਿੰਗ ਦੇ ਨਾਲ ਬਾਲੀਵੁੱਡ ਅਤੇ ਸਾਊਥ ਵਿੱਚ ਆਪਣਾ ਨਾਂ ਕਮਾਉਣ ਵਾਲੀ ਐਕਟ੍ਰੈਸ ਰਸ਼ਮਿਕਾ ਮੰਦਾਨਾ ਨੇ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਨੂੰ ਰਿਪ੍ਰੇਜ਼ੈਂਟ ਕੀਤਾ ਹੈ। ਉਹ ਟੋਕਿਓ ਵਿੱਚ ਗਲੋਬਲ ਐਨੀਮੇ ਅਵਾਰਡਸ ਵਿੱਚ ਬਤੌਰ ਪ੍ਰੈਜ਼ੈਂਟਰ ਸ਼ਾਮਿਲ ਹੋਈ। ਤੁਹਾਨੂੰ ਦੱਸ ਦਈਏ ਕਿ ਐਨੀਮੇ ਅਵਾਰਡਸ ਦੁਨੀਆ ਭਰ ਦੇ ਕਲਾਕਾਰਾਂ, ਕ੍ਰੀਏਟਰਸ ਅਤੇ ਐਨੀਮੇ ਲਵਰਸ ਨੂੰ ਇਕੱਠਿਆਂ ਲਿਆਉਣ ਵਾਲਾ ਵੱਡਾ ਪਲੇਟਫਾਰਮ ਹੈ। ਅਲੀ ਫਜ਼ਲ ਅਤੇ ਸੋਨਾਲੀ ਬੇਂਦਰੇ ਸਟਾਰਰ ਆਉਣ ਵਾਲੀ ਇਨਵੈਸਟੀਗੇਟਿਵ ਥ੍ਰਿਲਰ ਸੀਰੀਜ਼ ਰਾਖ ਦੀ ਰਿਲੀਜ਼ ਡੇਟ ਹੁਣ ਸਾਹਮਣੇ ਆ ਗਈ ਹੈ। ਮੇਕਰਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਸੀਰੀਜ਼ ਤੋਂ ਅਲੀ ਫਜ਼ਲ ਦਾ ਇੱਕ ਪੋਸਟਰ ਸਾਂਝਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਪਸ਼ਨ ਵਿੱਚ ਮੇਕਰਸ ਨੇ ਲਿਖਿਆ ਹੈ, ਦਬੇ ਹੋਏ ਸੱਚ ਹਮੇਸ਼ਾ ਆਪਣਾ ਰਸਤਾ ਖੋਜ ਹੀ ਲੈਂਦੇ ਨੇ। ਰਾਖ 12 June ਤੋਂ OTT ਪਲੇਟਫਾਰਮ ਪ੍ਰਾਈਮ ਵੀਡੀਓ ਤੇ ਸਟ੍ਰੀਮ ਕਰੇਗੀ। ਮਸ਼ਹੂਰ ਪ੍ਰੋਡਕਸ਼ਨ ਹਾਊਸ ਹੋਮਲੇ ਫਿਲਮਸ ਹੁਣ ਇੱਕ ਨਵੇਂ ਅਤੇ ਵੱਖਰੇ ਅੰਦਾਜ਼ ਦੀ ਕਹਾਣੀ ਲੈ ਕੇ ਆ ਰਿਹਾ ਹੈ। ਮੇਕਰਸ ਨੇ ਆਪਣੀ ਪਹਿਲੀ ਹਿਪ ਹੌਪ ਮਿਊਜ਼ੀਕਲ ਸਟੋਰੀ ਯੇ ਤੋ ਕਾ ਨਾਏ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦੇ ਜ਼ਰੀਏ ਪ੍ਰੋਡਕਸ਼ਨ ਹਾਊਸ ਨੌਜਵਾਨਾਂ ਦੀ ਦੁਨੀਆ, ਉਹਨਾਂ ਦੇ ਸੁਪਨਿਆਂ ਅਤੇ ਮਿਊਜ਼ਿਕ ਕਲਚਰ ਨੂੰ ਵੱਡੇ ਪਰਦੇ ਤੇ ਪੇਸ਼ ਕਰੇਗਾ। ਇਸ ਪ੍ਰੋਜੈਕਟ ਨੂੰ ਸਿਰਫ ਇੱਕ ਭਾਸ਼ਾ ਤੱਕ ਸੀਮਿਤ ਨਹੀਂ ਰੱਖਿਆ ਗਿਆ ਹੈ। ਫਿਲਮ ਦੇ ਹਿੰਦੀ ਵਰਜਨ YKN ਪਹਿਲਾ ਵਾਰ ਦਾ ਵੀ ਐਲਾਨ ਕੀਤਾ ਗਿਆ ਹੈ। ਇਨੀ ਦਿਨੀ ਸਲਮਾਨ ਖਾਨ ਆਪਣੇ ਆਉਣ ਵਾਲੀ ਫਿਲਮ ਮਾਤਰ ਭੂਮੀ ਦੀ ਪ੍ਰਮੋਸ਼ਨ ਵਿੱਚ ਲੱਗੇ ਨੇ। ਉਹਨਾਂ ਨੇ ਆਪਣੀ ਇਸ ਫਿਲਮ ਦਾ ਇੱਕ ਗਾਣਾ ਮੈਂ ਹੂੰ ਦਾ ਵੀਡੀਓ ਇੰਸਟਾਗ੍ਰਾਮ ਤੇ ਪੋਸਟ ਕੀਤਾ ਹੈ। ਫਿਲਮ ਮਾਤਰ ਭੂਮੀ ਦੇ ਗਾਣੇ ਮੈਂ ਹੂੰ ਵਿੱਚ ਸਲਮਾਨ ਖਾਨ ਐਕਟ੍ਰੈਸ ਚਿਤਰਾਂਗਰਾ ਦੇ ਨਾਲ ਰੋਮਾਂਸ ਕਰ ਰਹੇ ਨੇ। ਅਸ਼ੋਕ ਖਰਾ ਦਾ ਨਾਂ ਤਾਂ ਹਰ ਕਿਸੇ ਨੇ ਸੁਣਿਆ ਹੋਏਗਾ। ਅਸ਼ੋਕ ਖਰਾ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਕਈ ਮਹਿਲਾਵਾਂ ਦਾ ਯੌਨ ਸ਼ੋਸ਼ਣ ਅਤੇ ਉਹਨਾਂ ਨੂੰ ਟੋਰਚਰ ਕੀਤਾ ਹੈ। ਇਸੇ ਦਰਮਿਆਨ ਖਬਰ ਮਿਲੀ ਹੈ ਕਿ ਇਸ ਮਾਮਲੇ ਤੇ ਫਿਲਮ ਬਣਨ ਜਾ ਰਹੀ ਹੈ, ਜਿਸ ਵਿੱਚ ਲੀਡ ਰੋਲ ਦੇ ਲਈ ਇਮਰਾਨ ਹਾਸ਼ਮੀ ਦਾ ਨਾਂ ਸਾਹਮਣੇ ਆਇਆ ਹੈ। ਅਸ਼ੋਕ ਖਰਾ ਦਾ ਮਾਮਲਾ ਜਦ ਸਾਹਮਣੇ ਆਇਆ ਸੀ ਤਾਂ ਲੋਕ ਕਾਫੀ ਹੈਰਾਨ ਹੋਏ ਸਨ। ਇਸ ਮਾਮਲੇ ਨੂੰ ਖਰਾਤ ਫਾਈਲਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹੁਣ ਇਸ ਮਾਮਲੇ ਤੇ ਮਹਾਰਾਸ਼ਟਰ ਐਪਸਟਿਨ ਫਾਈਲਸ ਨਾਂ ਦੀ ਫਿਲਮ ਬਣ ਰਹੀ ਹੈ, ਜਿਸ ਨੂੰ ਸਵਰੂਪ ਸਾਵੰਤ ਡਾਇਰੈਕਟ ਕਰਨ ਵਾਲੇ ਨੇ। ਇਹ ਫਿਲਮ 2 October 2026 ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਵਾਲੀ ਹੈ। ਐਕਟਰ ਸਲਮਾਨ ਖਾਨ ਨੇ ਰਣਵੀਰ ਸਿੰਘ ਅਤੇ ਫਿਲਮ ਮੇਕਰ ਫਰਹਾਨ ਅਖਤਰ ਦੇ ਦਰਮਿਆਨ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੇ ਲਈ ਪਹਿਲ ਕੀਤੀ ਹੈ। ਇਹ ਵਿਵਾਦ ਰਣਵੀਰ ਸਿੰਘ ਦੇ ਅਚਾਨਕ ਫਿਲਮ Don 3 ਨੂੰ ਛੱਡਣ ਦੇ ਬਾਅਦ ਸ਼ੁਰੂ ਹੋਇਆ ਸੀ, ਜਿਸ ਦੇ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਰਣਵੀਰ ਦੇ ਖਿਲਾਫ ਨਾਨ ਕੋਆਪਰੇਸ਼ਨ ਨੋਟਿਸ ਜਾਰੀ ਕਰ ਦਿੱਤਾ ਸੀ। ਸਲਮਾਨ ਨੇ ਦੋਨਾਂ ਨਾਲ ਫੋਨ ਤੇ ਗੱਲ ਕੀਤੀ ਅਤੇ ਦੋਨਾਂ ਦਾ ਵੱਖੋ ਵੱਖ ਪੱਖ ਸੁਣਿਆ। ਸਲਮਾਨ ਖਾਨ ਨੇ ਫਰਹਾਨ ਅਖਤਰ ਨੂੰ ਕਿਹਾ ਹੈ ਕਿ ਫਿਲਮ ਇੰਡਸਟਰੀ ਵਿੱਚ ਕ੍ਰੀਏਟਿਵ ਡਿਫਰੈਂਸਿਸ ਹੋਣਾ ਬੇਹੱਦ ਆਮ ਗੱਲ ਹੈ, ਇਸ ਨੂੰ ਲੈ ਕੇ ਵਿਵਾਦ ਨੂੰ ਹੋਰ ਜ਼ਿਆਦਾ ਵਧਾਉਣਾ ਠੀਕ ਨਹੀਂ ਹੈ। ਉਹਨਾਂ ਨੇ ਫਰਹਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਨ। ਸਲਮਾਨ ਖਾਨ ਨੇ ਦੋਨਾਂ ਨੂੰ ਕਿਹਾ ਹੈ ਕਿ ਜਦ ਤੇ ਪੂਰਾ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਸ਼ਾਂਤ ਹੋ ਜਾਏਗਾ ਤਾਂ ਉਹਨਾਂ ਨੂੰ ਭਵਿੱਖ ਵਿੱਚ ਮੁੜ ਤੋਂ ਇੱਕ ਦੂਜੇ ਦੇ ਨਾਲ ਕੰਮ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਡਾਇਰੈਕਟਰ ਇਮਤਿਆਜ਼ ਅਲੀ ਇਨੀ ਦਿਨੀ ਆਪਣੇ ਆਉਣ ਵਾਲੀ ਫਿਲਮ ਮੈਂ ਵਾਪਸ ਆਉਂਗਾ ਨੂੰ ਲੈ ਕੇ ਚਰਚਾ ਵਿੱਚ ਨੇ। ਉਹਨਾਂ ਨੇ ਫਿਲਮ ਦੇ ਗਾਣੇ ਮਸਕਾਰਾ ਦੀ ਸ਼ੂਟਿੰਗ ਨੂੰ ਲੈ ਕੇ ਇੱਕ ਮਜ਼ੇਦਾਰ ਕਿੱਸਾ ਦੱਸਿਆ। ਉਹਨਾਂ ਨੇ ਦੱਸਿਆ ਕਿ ਇਸ ਗਾਣੇ ਦੀ ਸ਼ੂਟਿੰਗ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਕੀਤੀ ਗਈ, ਜੋ ਮਸ਼ਹੂਰ ਗੀਤਕਾਰ ਇਰਸ਼ਾਦ ਕਾਮਿਲ ਦਾ ਹੋਮ ਟਾਊਨ ਹੈ। ਇਹ ਉਹੀ ਸ਼ਹਿਰ ਹੈ ਜਿੱਥੋਂ ਇਰਸ਼ਾਦ ਕਾਮਿਲ ਨੇ ਆਪਣੇ ਸੁਪਨਿਆਂ ਦੀ ਸ਼ੁਰੂਆਤ ਕੀਤੀ।

ਐਕਟਰ ਇਸ਼ਾਨ ਖੱਟਰ, ਹਾਲੀਵੁੱਡ ਐਕਟਰ ਕ੍ਰਿਸਟਨ ਸਟੀਵਰਟ ਅਤੇ ਕਈ ਹੋਰ ਮੰਨੇ ਪਰਮੰਨੇ ਨਾਵਾਂ ਦੇ ਨਾਲ ਬਿਆਰਿਟਜ਼ ਫਿਲਮ ਫੈਸਟੀਵਲ ਦੇ ਚੌਥੇ ਐਡੀਸ਼ਨ ਵਿਚ ਜੂਰੀ ਪੈਨਲ ਵਿਚ ਸ਼ਾਮਿਲ ਹੋਣਗੇ। ਇਸ਼ਾਨ ਖੱਟਰ ਦੇ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਉਹਨਾਂ ਦੀ ਪਹਿਲੀ ਫਿਲਮ ਬਿਯੋਂਡ ਦਾ ਕਲਾਉਡਸ ਦੇ ਨਾਲ ਹੋ ਗਈ ਸੀ। ਇਸ ਤੋਂ ਬਾਅਦ ਉਹਨਾਂ ਨੇ 2021 ਵਿਚ ਲਿਓਨਾਰਡੋ ਡੀਕੈਪ੍ਰੀਓ ਅਤੇ ਜੈਨੀਫਰ ਲਾਰੈਂਸ ਸਟਾਰਰ ਫਿਲਮ ਡੋਂਟ ਲੁੱਕ ਅਪ ਵਿਚ ਇੱਕ ਕੈਮੀਓ ਭੂਮਿਕਾ ਨਿਭਾਈ। 2020 ਵਿਚ ਉਹਨਾਂ ਨੇ ਮੀਰਾ ਨਾਇਰ ਦੀ ਬ੍ਰਿਟਿਸ਼ ਸੀਰੀਜ਼ ਅਨਸੁਟੇਬਲ ਬੁਆਏ ਵਿਚ ਤੱਬੂ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ। ਉਹਨਾਂ ਦੀ 2025 ਵਿਚ ਆਈ ਫਿਲਮ ਹੋਮ ਬਾਉਂਡ ਨੂੰ ਆਸਕਰ ਦੇ ਲਈ ਭਾਰਤ ਦੀ ਅਧਿਕਾਰਿਕ ਐਂਟਰੀ ਦੇ ਰੂਪ ਵਿਚ ਚੁਣਿਆ ਗਿਆ ਸੀ ਅਤੇ ਇਸ ਨੂੰ ਸ਼ਾਰਟ ਲਿਸਟ ਵੀ ਕੀਤਾ ਗਿਆ ਸੀ। ਫਿਲਮ ਪ੍ਰੋਡਿਊਸਰ ਵਾਸੂ ਭਗਨਾਨੀ ਦੀ ਕੰਪਨੀ ਪੂਜਾ ਐਂਟਰਟੇਨਮੈਂਟ ਨੇ ਟਿਪਸ ਇੰਡਸਟਰੀਜ ਅਤੇ ਫਿਲਮ ਮੇਕਰ ਡੇਵਿਡ ਧਵਨ ਦੇ ਖਿਲਾਫ ਬੰਬੇ ਹਾਈ ਕੋਰਟ ਵਿਚ 400 ਕਰੋੜ ਰੁਪਏ ਦਾ ਕੇਸ ਕੀਤਾ ਹੈ। ਇਹ ਵਿਵਾਦ ਵਰੁਣ ਧਵਨ ਦੀ ਆਉਣ ਵਾਲੀ ਫਿਲਮ ਹੈ ਜਵਾਨੀ ਤੋਂ ਇਸ਼ਕ ਹੋਣਾ

ਦੋਸਤੋ, ਏਮੀ ਵਿਰਕ ਦੇ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਹੋ ਗਿਆ ਜੀ। ਉਮੀਦ ਕਰਦੇ ਹਾਂ ਗੀਤ ਅਤੇ ਸਾਰਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਆਪਣੀ ਫੀਡਬੈਕ ਸਾਡੇ ਤੱਕ ਪੁੱਛਦੀ ਕਰਦੇ ਰਿਹਾ ਕਰੋ। punjabi.program@sbs.com.au 'ਤੇ ਈਮੇਲ ਕਰ ਸਕਦੇ ਹੋ ਅਤੇ ਇਜਾਜ਼ਤ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ। ਸੁਣਦੇ ਰਹੋ SBS ਪੰਜਾਬੀ।